ਮਨ ਜਨ ਆਇਆ ਦਿਨ ਬਰਸਾ ਸਾਜਗ ਦਰਾਇਆ ਜਨ ਆ ਮਨ ਗਾਹੇ ਸਵਾਉ ਜਨ ਕਾ ਸੰਜਦਿਆ ਵੀ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਜਨ ਕਾ ਸਦਾ ਨਮਸ਼ਕਾਰ ਸਲੋਕ।

ਪੂਰੇ ਗੁਰ ਕਾ ਸੁਣੋ ਬਦੇ ਸਾ ਭਾਰ ਬਹੁ ਨਿਕਟ ਕਰ ਬੇਕ ਸਾ ਸਾ ਸਿਮਰੋ ਗੋਬਿੰਦਾ ਮਨ ਅੰਦਰ ਗੀ ਤਰਾ ਚਿੰਦ ਆਸਨ ਇਤਿਆਗੋ ਤਰੰਗ ਸੰਜਨਾ ਕੀ ਧੂੜ ਮਨ ਮੰਗਾ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਧਰੋ ਆਤਨ ਗਈ ਪਰ ਲਿਓ ਭੰਡਾਰ ਨਾਨਕ ਗੁਰਪੂਰਾ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾ ਸੰਗ ਦਾ ਪਰਮਾਨੰਦ ਨਰਕਨ ਵਾਰੋ ਦਾਰੋ ਜੀਓ ਗੁਰੂ ਗੋਬਿੰਦ ਮਦਰਾ ਪੀਓ ਚੇਤਮ ਨਾਰਾਇਣ ਏਕਾ ਏਕ ਰੂਪ ਜਾ ਕੇ ਰੰਗਾ ਨੇਕਾ ਗੋਪਾਲ ਦਾਮੋਦਰ ਦੀਨ ਦਿਆਦ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਧਾਰ ਉਤਮ ਸਲੋ ਸਾਰ ਕੇ ਬਚਨ ਮਲੀਕ ਲਾਲੇ ਰਤਨ ਸੁੰਦ ਕਮਾਵਤ ਹੋ ਸਰਦਾਰ ਆਪ ਕਰੈ ਲੋਕਾਂ ਨੇ ਉਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜਾ ਜਾ ਸ਼ਬਦ ਨਾਹਦ ਬਾਜਾ ਸੁਨਸੁਨੇ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਜੀ ਉਦਰਾ ਧਨ ਕੇ ਸਾਥੀ ਸਰਨ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਵਿਆ ਮਲਾਏ ਮਿਰਗੈ ਬੈਰ ਪਏ ਸਵਰੀਨ ਅੰਮ੍ਰਿਤ ਨਾਮ ਸਾ ਸੰਗਲੈਨ ਸੁਪਰ ਸੰਨ ਪੈ ਗੁਰਦੇਵ ਪੂਰਨ ਹੋਈ ਸੇਵਾ ਕੀ ਸੇਵ ਆਲ ਜੰਜਾਲ ਮਿਕਾ ਤੇਰਾ ਤੇ ਰਾਮ ਨਾਮ ਸੁਨ ਸੁਨਾ ਕਹਤੇ ਕਰਪੁਰ ਸਾਹਿਬ ਦਇਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਸਤਰ ਕਰੋ ਸਨਮੀਤ ਸਾਵਧਾਨ ਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਮੁਰਗ ਮਰਗ ਸਭ ਲੋਏ ਸਭ ਦੇ ਬਾਏ ਅਸਥਾਨ ਬੋਲਣ ਹੋ ਮਾਇਆ ਮਨ ਜਾਨ ਹਸਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਹੇਮ ਸ਼ਾਂਤਰ ਨਵ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸਰੇ ਟੂਤ ਮਿਸ਼ਨਾਨ ਚਾਰ ਪਦਾ ਕਮ ਵਰਗਾ ਸਭ ਕੈ ਮਦ ਸਹਿ ਉਦਾਸ ਸੁੰਦਰ ਚਤੁਰ ਤਾਤ ਕਾ ਬੀਤਾ ਸਮੁੰਦਰ ਸੀ ਦ੍ਰਿਸ਼ਟਿਤਾ ਏ ਫਲ ਦਿਸ ਜਾਨ ਕੈ ਮੁਖ ਬਨੀ ਗੁਰੂ ਨਾਨਕ ਨਾ ਬਚਨ ਮਨ ਸੁਣੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਲ ਹੋਏ ਗੁਣ ਗੋਬਿੰਦ ਨਾਮ ਤਨ ਬਾਣੀ ਸਿਮਰਾ ਸਾਤਰ ਵੇਦ ਵਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਗਰ ਪਾਤੇ ਜਮਦੇ ਛੁਟੈ ਜਾ ਕੇ ਮਸਤਾ ਕਰਮ ਬ੍ਰਾਭਾਏ ਸਾ ਸਰਨ ਨਾਨਕ ਦੇ ਆਏ ਜਿਹ ਮਨ ਵਸੈ ਸੁਨੀ ਲੈ ਪ੍ਰੀਤ ਤਿਸ ਜਨੇ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੂਖ ਨਿਵਾਰੈ ਦੁਰਲਭ ਦੇ ਤਰਕਾਲ ਉਦਾਰੈ ਨਿਰਮਲ ਸੁਭਾ ਇਮਰਾ ਤਾਂ ਕੀ ਬਾਣੀ ਏਕ ਨਾਮ ਨਮਾਏ ਸਮਾਨੀ ਦੁਖ ਰੋ ਬਿਨਸੇ ਪੈ ਪਰਮ ਸਾਧ ਨਾਮ ਨਿਰਮਲ ਤਾਂ ਕੀ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਦਾਨ ਕੇ ਗੁਣ ਨਾਮ ਸੁਖ ਮਨੀ

ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵੋ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛੁ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਾਸ਼ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋਤ ਦਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ
तोद बिन सिद्धि किने ना पाइया, कर्म मिले नाही ठाकर हैया, आखण वाला क्या बेचारा।

ਅਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਮ ਸੱਚ ਨਾਮ ਕੀ ਲਾਗੈ ਭੂਖ ਤਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ

ਘਾਟ ਨ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ। ਨਾ ਕੋ ਹੋਵਾ ਨਾ ਕੋ ਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ।

ਸਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਅਗਿ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਮਨ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਯਾ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵ ਹੋ ਸੰਤੋਹ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ

ਸਭ ਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਕਰਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਾ ਅਵਰ ਨ ਕੋਈ

ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ।

ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਵ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਉਹ ਸਭ ਤੁਝ ਹੀ ਮਾਹੇ।

ਬਾਬਾ ਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕਉ ਸਭ ਗੁਣ ਸੁਖ ਦੀਓ ਸਤਰਨ ਕਉ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਾਬ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰਤਾਰਾ ਪਰਜਾ ਧਰਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨਿਲ ਅਨਾਦਿ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕਉ ਕਰ ਪਾਹਨੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਮਤਿ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਆਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇੱਕ ਵਾਰ ਤਿਹ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਹੀਂ ਸਭ ਕਾਲਾ

रिद्ध सिद्ध कर्म सब होई, दुष्ट शास्व सके न कोई।

ਸੁਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨਿੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕੁ ਮਾਰਿਆ।

ਸਾਜੇ ਆਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ

ਇਹ ਵਸਤ ਜੀਨੈ ਹੈ ਜਾਈ ਨਿਤ ਨਿਤ ਰੱਖਿਓ ਰਤਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਂ ਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ

ਨੇਤਰੀ ਸਤਿਗੁਰ ਪੇਖਣਾ ਸ੍ਰਮਨੀ ਸੁਨਣਾ ਗੁਰੂ ਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ।

ਰੱਖੇ ਰੱਖਣਹਾਰ ਆਪੇ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਵਾ ਆਪ ਦਇਆਲ, ਮਨਹੋ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਜਲ ਤਾਰਿਅਨ।

ਹਰਿ ਜੀਓ ਪਿੰਡਾ ਸਭ ਤੇਰਾ ਵਾਹਿਗੁਰੂ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਵਤੀ ਸਿਮਰਖਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਰਾਉ ਸਿਮਰਾਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿਠੇ ਸਾਬ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਤਾਈ ਹੋਏ ਸਹਾਈ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਵਿਆਹ ਦੀ ਪੰਜਵੀਂ ਐਨਵਰਸਰੀ ਦੀ ਖੁਸ਼ੀ ਦੇ ਸ਼ੁਕਰਾਨੇ ਵਜੋਂ ਪਰਿਵਾਰ ਨੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ।

ਬਖਸ਼ਣਾ ਆਪ ਜੀ ਦੇ ਸਹੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੱਚੇ ਪਾਤਸ਼ਾਹ ਜੀ ਸੇਵਾ ਪ੍ਰਵਾਨ ਕਰਨੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ

ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ ਆਪ ਜੀ ਦੇ ਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਲੰਗਰ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਹੀ ਨਾਮ ਜਪੇ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ

ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਰਹਾਉ ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆਪ ਵਿਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੋ ਕਿ ਲਾਂਝੀ ਪਰਿਵਾਰ ਅਤੇ ਤੇਜਾ ਪਰਿਵਾਰ ਵੱਲੋਂ ਕਾਕਾ ਸੋਨ ਅਤੇ ਦੀਪਾ ਸਿਮਰਨ ਦੇ ਵਿਆਹ ਦੀ ਪੰਜਵੀਂ ਐਨਵਰਸਰੀ ਦੀ ਸ਼ੁਕਰਾਨੇ ਵਜੋਂ ਪਰਿਵਾਰ ਨੇ ਸੇਵਾ ਲੰਬਾਈ। ਗੁਰੂ ਸਾਹਿਬ ਜੀ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ। ਸੁਭਾਓ ਸੰਧਿਆ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦੇ ਰਾਗੀ ਜਥੇਦਾਰ ਜੋ ਕਿ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਉਹਨਾਂ ਪਾਸੋਂ ਗੁਰਬਾਣੀ ਦੀ ਕਥਾ, ਗੁਰਮਤਿ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਜੋ ਇਸ ਸਥਾਨ 'ਤੇ ਚੱਲ ਰਹੀ ਹੈ, 7:15 ਵਜੇ ਤੱਕ ਉਹਨਾਂ ਤੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ 7:15 ਤੋਂ 8:15 ਵਜੇ ਤੱਕ ਵਾਹਿਗੁਰੂ ਸਿਮਰਨ ਜਾਪ ਹੋਣਗੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਧੰਨ ਵਾਹਿਗੁਰੂ ਸਾਹਿਬ ਜੀ ਤੇ ਰਹਿ ਤਾਲ

ਗੁਰ ਉਪਦੇਸ ਰਤਨ ਧਨ ਪਾਇਆ ਤੇਰੇ ਪਦ ਕਰ ਜਗ ਵਿੱਚ ਪਿਤਰ ਕਰਮ ਕਰ ਪਰਮ ਭੁਲਾਇਆ ਲਖ ਲਖ ਜਗ ਨਾ ਪੁਜਨੀ

ਭਗਤ ਵਸ਼ਲ ਹੋਏ ਅਛਲ ਛਲਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੁਰ, ਸਰਬ ਕਲਾ ਭਰਪੂਰ, ਰਾਜਾਨ ਰਾਜ ਪਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ, ਦੁਕਾਲੰ ਪਰਨਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗਮ ਵਿਭੂਤੇ, ਸਰਬ ਸਾਂਝੀਵਾਲਤਾ ਦੇ ਰਾਹਬਰ, ਗਿਆਨ ਦੇ ਭੰਡਾਰ ਦਇਆ ਸਿੰਧ, ਜਗਤ ਗੁਰੂ ਸ਼ਬਦ ਗੁਰੂ, ਗੁਰਤਾ ਗੱਦੀ ਤਖਤ 'ਤੇ ਬਿਰਾਜਮਾਨ ਸੁਭਾਏਮਾਨ ਸਤਿਗੁਰੂ, ਦਸਾਂ ਹਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਨੇ ਜੁੜ ਬੈਠ ਕੇ ਬਹੁਤ ਹੀ ਅਦਬ ਸਤਿਕਾਰ ਸਹਿਤ ਸਤਿਕਾਰ ਜੋ ਕੀਰਤਨੀਆਂ ਪਾਸੋਂ ਰੱਬੀ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਉਪਰੰਤ ਜਿਹੜਾ ਸਮਾਂ ਪ੍ਰਾਪਤ ਹੋਇਆ ਹੈ, ਲੜੀਵਾਰ ਚੱਲ ਰਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ। ਅੱਜ ਦੀ ਲੜੀ ਦੇ ਵਿੱਚ ਸੱਤਵੀਂ ਵਾਰ ਦੀ 13ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਭਾਈ ਗੁਰਦਾਸ ਜੀ ਨੇ ਜੋ ਉਪਦੇਸ਼ ਗੁਰਮਤਿ ਦੀ ਸਿੱਖਿਆ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਔਰ ਗੁਰਬਾਣੀ ਦੇ ਅੰਦਰ ਸਿੱਖ ਨੂੰ ਸੁਚੱਜੇ ਜੀਵਨ ਨੂੰ ਜਿਉਣ ਵਾਸਤੇ ਜੋ ਗੁਰਮਤਿ ਦਾ ਉਪਦੇਸ਼ ਹੈ, ਉਹ ਵਿਚਾਰਾਂ ਦੀ ਆਪਾਂ ਸਾਂਝ ਕਰਨੀ ਹੈ। ਆਪਾਂ ਸਾਰੇ ਹੀ ਸਤਿਗੁਰਾਂ ਦੇ ਸਨਮੁਖ ਹੋ ਕੇ ਕੁਛ ਨਾ ਕੁਛ ਪ੍ਰਾਪਤ ਕਰਨ ਵਾਸਤੇ ਆਉਂਦੇ ਹਾਂ, ਲੈਣ ਵਾਸਤੇ ਆਉਂਦੇ ਹਾਂ, ਔਰ ਜੇ ਕੁਛ ਲੈ ਕੇ ਨਾ ਜਾਈਏ ਖਾਲੀ ਚਲੇ ਗਏ, ਫਿਰ ਜੀਵਨ ਦੇ ਅੰਦਰ ਆਪਣੇ ਇਸ ਵਡਮੁੱਲੇ ਸਮੇਂ ਨੂੰ ਆਪਾਂ ਬਹੁਤਾ ਸਫਲਾ ਨਹੀਂ ਕੀਤਾ। ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਸਮਾਂ ਸਫਲ ਨਹੀਂ ਹੈ। ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਬੈਠਿਆ ਇੱਕ ਇੱਕ ਪਲ ਉਹ ਸਾਡਾ ਸਫਲਾ ਹੁੰਦਾ ਹੈ, ਲੇਖੇ ਵਿੱਚ ਲੱਗਦਾ ਹੈ, ਗਿਣਿਆ ਜਾਂਦਾ ਹੈ। ਪਰ ਜੇ ਬਹੁਤਾ ਸਫਲਾ ਕਰਨਾ ਹੈ, ਪਰ ਸਤਿਗੁਰੂ ਦੇ ਉਪਦੇਸ਼ ਸਤਿਗੁਰੂ ਦੀ ਸਿੱਖਿਆ
ਜਿਹੜੀ ਆਪਾਂ ਲੈਣ ਵਾਸਤੇ ਪ੍ਰਾਪਤ ਕਰਨ ਵਾਸਤੇ ਆਉਂਦੇ ਹਾਂ। ਉਹ ਸਤਿਗੁਰੂ ਦੀ ਵਿਚਾਰ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏ, ਭਾਵ ਲੈ ਕੇ ਜਾਈਏ। ਭਾਈ ਗੁਰਦਾਸ ਜੀ ਨੇ ਅੱਜ ਇਸ ਪੌੜੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੇ ਸੁਭਾਅ ਦੀ ਵਡਿਆਈ ਕਰਦੇ ਹਾਂ, ਜੋ ਪੌੜੀ ਦਾ ਤੱਤ ਸਾਰ ਹੈ। ਉਦਾਹਰਣਾਂ ਦੇ ਕੇ, ਦਲੀਲਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਅਤੇ ਅਖੀਰਲੀ ਪੰਗਤੀ ਦੇ ਵਿੱਚ ਜੋ ਤੱਤ ਦੀ ਗੱਲ ਕਰਦੇ ਨੇ, ਭਾਈ ਗੁਰਦਾਸ ਜੀ ਕਹਿਣ ਲੱਗੇ, ਭਗਤ ਵਛਲ ਹੋਏ ਅਛਲ ਛਲਾਇਆ। ਗੁਰਬਾਣੀ ਦੇ ਵਿੱਚ ਭਗਤ ਸ਼ਬਦ ਬਹੁਤ ਵਾਰੀ ਆਏ, ਤੁਸੀਂ ਸਾਰੇ ਪੜ੍ਹਦੇ ਹੋ, ਸੁਣਦੇ ਹੋ, ਸਿਆਣੇ ਸੱਜਣ ਗੁਰਬਾਣੀ ਨੂੰ ਪੜ੍ਹਨ ਸੁਣਨ ਵਿਚਾਰਨ ਵਾਲੇ। ਕਈ ਥਾਂ ਐਸੇ ਸ਼ਬਦ ਆਉਂਦੇ ਨੇ ਜਿਨ੍ਹਾਂ ਦੀ ਸਪੈਲਿੰਗ ਕੁਛ ਚੇਂਜ ਹੁੰਦੀ ਹੈ, ਉਹਨਾਂ ਦੇ ਅਰਥ ਵੀ ਬਦਲ ਜਾਂਦੇ ਨੇ। ਭਗਤ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ, ਤੱਤੇ ਨੂੰ ਸਿਹਾਰੀ ਆਉਂਦੀ ਹੈ, ਤੱਤੇ ਨੂੰ ਔਕੜ ਆਉਂਦਾ, ਤੱਤਾ ਮੁਕਤਾ ਵੀ ਆਉਂਦਾ, ਅਰਥ ਵੀ ਅਲੱਗ ਅਲੱਗ ਨੇ। ਜਿੱਥੇ ਤੱਤੇ ਨੂੰ ਸਿਹਾਰੀ ਆਉਂਦੀ ਹੈ, ਉਚਾਰਨ ਉਸਦਾ ਭਗਤ ਹੀ ਕਰਨਾ ਹੈ, ਪਰ ਉਸਦੇ ਅਰਥ ਭਗਤੀ ਬਣ ਜਾਂਦੇ ਨੇ। ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ, ਭਗਤੀ ਅਰਥ ਹੈ। ਭਗਤ ਦੇ ਤੱਤੇ ਨੂੰ ਔਕੜਿਆਂ ਦਾ ਇੱਕ ਭਗਤ ਦੀ ਗੱਲ ਹੁੰਦੀ ਹੈ, ਤੱਤਾ ਮੁਕਤਾ ਹੋਵੇ ਬਹੁਤੇ ਭਗਤਾਂ ਦੀ ਗੱਲ ਬਹੁਵਚਨ ਹੈ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਵਛਲ ਵਛਲ ਕਹਿੰਦੇ ਨੇ ਪਿਆਰਾ, ਪਿਆਰ ਕਰਨ ਵਾਲਾ। ਅਕਾਲ ਪੁਰਖ ਵਾਹਿਗੁਰੂ ਦਾ ਇੱਕ ਵਿਸ਼ੇਸ਼ਣ ਹੈ, ਔਰ ਵਿਸ਼ੇਸ਼ਣ ਰੂਪ ਦੇ ਵਿੱਚ ਇਹ ਸ਼ਬਦ ਵਰਤਿਆ ਗਿਆ ਹੈ, ਭਗਤ ਵਛਲ, ਭਗਤੀ ਦਾ ਪਿਆਰਾ, ਭਗਤਾਂ ਨੂੰ ਪਿਆਰ ਕਰਨ ਵਾਲਾ। ਵਛਲ ਕਹਿੰਦੇ ਨੇ ਪਿਆਰ, ਅਤੇ ਪਿਆਰ ਕਿਹਨੂੰ ਕਰਦਾ ਹੈ? ਭਗਤੀ ਨੂੰ, ਜਿਹੜੇ ਭਗਤੀ ਕਰਦੇ ਨੇ, ਭਗਤ ਉਹਨਾਂ ਨੂੰ ਪਿਆਰ ਕਰਦਾ ਹੈ, ਇਹ ਉਸਦਾ ਸੁਭਾਅ ਹੈ। ਕਿਉਂ ਕਰਦਾ ਹੈ? ਕਿਉਂਕਿ ਭਗਤਾਂ ਦੇ ਜੀਵਨ ਦੇ ਵਿੱਚ ਕੇਵਲ ਉਸਦਾ ਆਸਰ ਹੈ, ਆਧਾਰ ਹੈ। ਖੀਰ ਸਮਾਨ ਬਾਰਿਕ ਜਬ ਹੋਤਾ, ਬਿਨ ਖੀਰ ਹੈ ਰਹਿਣ ਨਾ ਜਾਈ। ਬੱਚਾ ਛੋਟਾ ਹੋਵੇ, ਉਹਨੂੰ ਮਾਂ ਦੇ ਦੁੱਧ ਦਾ ਸਹਾਰਾ ਹੈ। ਖੀਰ ਆਧਾਰ ਬਾਰਿਕ ਜਬ ਹੋਤਾ, ਬਾਰਿਕ ਕਹਿੰਦੇ ਨੇ ਬੱਚਾ, ਉਹਦਾ ਆਧਾਰ ਆਸਰਾ ਮਾਂ ਦਾ ਦੁੱਧ ਹੈ। ਬਿਨ ਖੀਰ ਹੈ ਰਹਿਣ ਨਾ ਜਾਈ, ਨਹੀਂ ਰਹਿ ਸਕਦਾ, ਭੁੱਖ ਲੱਗਦੀ ਹੈ, ਰੋਂਦਾ ਹੈ, ਮਾਂ ਉਹਦੇ ਕੋਲ ਜਾਂਦੀ ਹੈ, ਦੁੱਧ ਪਿਲਾਉਂਦੀ ਹੈ। ਬੱਚੇ ਦਾ ਆਸਰਾ, ਬੱਚੇ ਦਾ ਆਧਾਰ ਉਹਦੀ ਮਾਂ ਹੈ, ਮਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਪਰਮੇਸ਼ਵਰ ਵੀ ਭਗਤਾਂ ਦੀ ਮਾਂ ਹੈ।
परमेश्वर का नाम भगतां दे जीवन दे विच उसका आसरा आधार है। जिवें बच्चे दे लई मां दा दुध आधार है, भगतां दे लई परमेश्वर का नाम जीवन का आधार आसरा है, उस तो बिना रह नहीं सकते। हुक्मनामे दे रूप विच एक शब्द तुसी सुनदे हो, अविनाशी जीवन को दाता, सिमरत सब मालक होई, गुण निदान, भगतन को बरतन बिरला पावे कोई। जिहड़ा कदे नाश नहीं हुंदा वो अविनाशी परमेश्वर है, जीवां नूं दातां देण वाला है। उस दे नाम नूं सिमरिया मन तों विकारां दी मैल लथ जांदी है। ऐसा जो परमेश्वर है, गुण निदान, गुणां दा खजाना, भगतन को बरतन, ये शब्द बड़ा कीमती है। परमेश्वर दा नाम भगतां वास्ते हर वेले वरतों दे विच आउन वाली शै। हुण विचार करो, ख्याल करो, मनुख संसार दे विच, दुनिया दे विच ओ कुछ अपनी जिंदगी दे अंदर वरतदा है जिस दे नाल उहनूं बहुता प्यार होवे, ओही याद आउंदा है, उसे दी चिंता रहिंदी है और बार बार उसे नूं याद करदे। जे कोई दुनियावी मनुख है, जिवें भगत जी ने एक शब्द दे विच जिहड़ियां गल्लां आखियां ना, अंतकाल जो लक्ष्मी सिमरै सी चिंता मह जे मरै, उत्थे ओह मनुख दे सुभा दी गल कीती है। जिस दे नाल सुरत जुड़ी होवे, प्यार बनिया होवे, ओह याद आउंदे। धन गुरु अर्जन देव महाराज पातशाह कहिंदे ने जिहड़ा भगत है उहनूं परमात्मा याद आउंदा है। गुण निधान भगतन को बरतन, भगत परमात्मा नूं वरतदे ने, भाव याद करदे ने हर वेले। कोई दुख है, कोई सुख है, कोई खुशी है, कोई आनंद है, जिहड़ा भगत वो परमात्मा नूं चेते करदा, याद करदा, उस दे सुभा दे विच, उस दे जिंदगी दे विच आधार वो परमेश्वर दा नाम बन गया, वरतों दे विच आउण वाली शै। हुण जिहड़ा दुनियावी मनुख वो पदार्थां नूं वरतदा है, ते तुहानूं इह विश्वास बनेगा जीवन दे विच, भगत नामदेव जी उन्हां दी जिहड़ी गाथा है, जदों मंदर दे विच जांदे ने ते पुजारियां वलों नीवीं जात दा करके उन्हां नूं दुरकारिया जांदा है, मंदर दे विच जाण दा अधिकार नहीं, ये उन्हां दे जीवन दे विच भाणा वरतदा है। ते उन्हां ने याद किनों कीता, उलाहना किनों दिता, जिहड़ा उन्हां दी जिंदगी दे विच वरतण वाली शै परमात्मा। किसी घर वाले नूं, किसी होर जी नूं, इत्थों तक जिहड़े पुजारियां ने मंदर दे विचों बाहर कढ़िया, दुरकारिया, उन्हां नूं भी उलाहना नहीं दिता। नहीं तो मनुख का सुभा होंदा वी सामने जिहड़ा टक्करदा होवे उहदे नाल गल करदा है बंदा। भगत जी कहिंदे ने नहीं, मेरी जिंदगी, मेरे जीवन दे विच जो मेरा आधार है, जो आसरा है, जिहनूं मैं वरतदा,
ਉਸੇ ਦੇ ਨਾਲ ਸੰਵਾਦ, ਉਸੇ ਦੇ ਨਾਲ ਗੱਲ ਕੀਤੀ, ਵਿਚਾਰ ਉਸੇ ਦੇ ਨਾਲ। ਸ਼ਬਦ ਪੜ੍ਹੋ, ਹਸਤ ਖੇਲਤ ਤੇਰੇ ਦੇਹੋ ਰੇ ਆਇਆ। ਦੇਹੋਰਾ ਮੰਦਰ ਬਈ ਮਨ ਦੇ ਵਿੱਚ ਚਾਉ ਪੈਦਾ ਹੋਇਆ, ਭਾਵਨਾ ਪ੍ਰਗਟ ਹੋਈ, ਹੱਸਦਿਆਂ ਖੇਡਦਿਆਂ ਮੈਂ ਸਮਝਿਆ ਪਰਮੇਸ਼ਵਰ ਦਾ ਮੰਦਰ ਹੈ, ਰੱਬ ਦਾ ਮੰਦਰ ਹੈ। ਅੱਜ ਮੰਦਰ ਦੇ ਵਿੱਚ ਜਾ ਕੇ ਭਗਤੀ ਕਰਦੇ ਹਾਂ। ਤੇਰੇ ਦੇਹੋਰੇ ਆਇਆ, ਮੈਂ ਤੇ ਤੇਰਾ ਮੰਦਰ ਸਮਝ ਕੇ ਆਇਆ। ਭਗਤ ਕਰਤ ਨਾਮਾ ਪਕੜ ਉਠਾਇਆ, ਮੈਂ ਤਾਂ ਤੇਰੀ ਭਗਤੀ ਕਰ ਰਿਹਾ ਸਾਂ, ਪੁਜਾਰੀਆਂ ਨੇ ਮੈਨੂੰ ਉਠਾ ਦਿੱਤਾ, ਨਾਮਾ ਪਕੜ ਉਠਾਇਆ ਨਾਮ ਦੇਵ ਨੂੰ। ਇਹ ਗੱਲ ਉਸ ਰੱਬ ਦੇ ਨਾਲ ਕਰ ਰਹੇ ਨੇ ਸਿੱਧੀ। ਗੁਣ ਨਿਧਾਨ ਭਗਤਨ ਕੋ ਵਰਤਨ, ਜਿਹੜਾ ਭਗਤ ਵਸ਼ਲ ਹੈ, ਜਿਹੜਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਇਹ ਸੰਵਾਦ ਉਸੇ ਦੇ ਨਾਲ ਹੈ, ਡਾਇਰੈਕਟ। ਭਗਤ ਦਾ ਇਹ ਜੀਵਨ ਹੈ, ਉਹ ਆਪਣੀ ਗੱਲਬਾਤ ਉਸੇ ਦੇ ਨਾਲ ਕਰਦਾ ਹੈ ਜਿਸ ਦੇ ਨਾਲ ਉਸਦਾ ਸੰਬੰਧ ਹੈ। ਭਗਤ ਕਰਤ ਨਾਮਾ ਪਕੜ ਉਠਾਇਆ, ਮੈਨੂੰ ਨਾਮਦੇਵ ਨੂੰ ਭਗਤੀ ਕਰਦੇ ਨੂੰ ਵਿੱਚੋਂ ਉਠਾ ਦਿੱਤਾ ਹੈ। ਕਿਉਂ ਉਠਾਏ? ਹੀਨੜੀ ਜਾਤ ਮੇਰੀ ਜਦ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਦੇਖੋ ਗੱਲ ਕੀ ਆਖੀ, ਹੇ ਰੱਬਾ, ਜੇ ਤੂੰ ਮੇਰੇ ਤੋਂ ਭਗਤੀ ਹੀ ਕਰਾਉਣੀ ਸੀ, ਮੇਰੇ ਤੋਂ ਨਾਮ ਜਪਾਉਣਾ

ਭਗਤ ਵਸ਼ਲ ਜਿਹੜਾ ਰੱਬ ਅਕਾਲ ਪੁਰਖ ਵਾਹਿਗੁਰੂ ਹੈ, ਕਿਉਂ ਭਗਤੀ ਦਾ ਪਿਆਰਾ ਹੈ? ਭਗਤ ਉਹਨੂੰ ਹਰ ਵੇਲੇ ਆਪਣੀ ਜ਼ਿੰਦਗੀ ਦੇ ਵਿੱਚ ਵਰਤਦੇ ਨੇ, ਯਾਦ ਕਰਦੇ ਨੇ। ਮੈਨੂੰ ਭਗਤੀ ਕਰਦੇ ਨੂੰ ਮੰਦਰ ਦੇ ਵਿੱਚ ਉਠਾਲ ਦਿੱਤਾ, ਛਿਪੇ ਕੇ ਜਨਮ ਕਾਹੇ ਕੋ ਆਇਆ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਮੰਦਰ ਤੋਂ ਬਾਹਰ ਆ ਗਏ ਬਈ, ਜੇ ਮੰਦਰ ਦੇ ਪੁਜਾਰੀਆਂ ਨੇ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ, ਮੈਂ ਤਾਂ ਸਮਝਿਆ ਸੀ ਮੰਦਰ ਪਰਮਾਤਮਾ ਦਾ ਹੈ, ਤੇਰੇ ਕਰਕੇ ਤੇਰੀ ਆਰਾਧਨਾ ਕਰਨ ਵਾਸਤੇ ਮੰਦਰ ਦੇ ਵਿੱਚ ਆਇਆ, ਉਹ ਬਾਹਰ ਬੈਠ ਗਏ। ਗੱਲ ਤਾਂ ਭਗਤੀ ਦੀ ਪਿਆਰ ਦੀ ਹੈ ਨਾ, ਔਰ ਬਾਹਰ ਬੈਠ ਕੇ ਜਦੋਂ ਇਹ ਭਗਤਨ ਕੋ ਬਰਤਨ ਯਾਦ ਕਰਦੇ ਨੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁ ਰਾਫੇ ਰਹਿ। ਉਹ ਜਿਹੜੇ ਪੁਜਾਰੀ ਸਨ ਉਹਨਾਂ ਨੂੰ ਪ੍ਰਤੀਤ ਇੰਝ ਹੁੰਦਾ ਹੈ ਜਿਵੇਂ ਦੇਹੁਰਾ ਘੁੰਮਦਾ ਹੋਵੇ। ਭਗਤ ਨਾਮ ਦੇਵ ਵੱਲ ਦੇਹੁਰਾ ਘੁੰਮਦਾ ਹੋਵੇ। ਅਕਾਲ ਪੁਰਖ ਪਰਮਾਤਮਾ ਆਪਣੇ ਭਗਤਾਂ ਨੂੰ ਇੰਝ ਪਿਆਰ ਕਰਦਾ ਹੈ, ਕਿਉਂ ਕਰਦਾ ਹੈ? ਕਿਉਂਕਿ ਭਗਤਾਂ ਦੇ ਜੀਵਨ ਦੇ ਵਿੱਚ ਉਸੇ ਦਾ ਆਧਾਰ ਹੈ, ਉਸੇ ਦਾ ਆਸਰਾ ਹੈ। ਜਿਵੇਂ ਬੱਚੇ ਦੇ ਲਈ ਮਾਂ ਦਾ ਦੁੱਧ, ਭਗਤਾਂ ਦੇ ਲਈ ਪਰਮਾਤਮਾ ਉਸੇ ਦਾ ਨਾਮ ਜੀਵਨ ਦਾ ਆਧਾਰ ਹੈ। ਔਰ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਬਚਨ ਕੀਤੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤਾਂ ਦਾ ਪਿਆਰਾ ਇੱਕ ਸ਼ਬਦ ਹੋਰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ, ਔਰ ਵੱਖ ਵੱਖ ਧਾਰਮਿਕ ਕਰਮਾਂ ਦੀ ਗੱਲ ਕੀਤੀ। ਧਾਰਮਿਕ ਦੁਨੀਆਂ ਦੇ ਵਿੱਚ ਲੋਕ ਧਰਮ ਨੂੰ ਅਪਣਾਉਣ ਵਾਸਤੇ ਵਿਖਾਵੇ ਦੇ ਰੂਪ ਵਿੱਚ ਧਰਮ ਦੇ ਕੰਮ ਕਰਦੇ ਨੇ, ਜਿਨ੍ਹਾਂ ਨੂੰ ਧਰਮ ਦਾ ਸ਼ਿੰਗਾਰ ਆਖਿਆ ਜਾਂਦਾ ਹੈ। ਸ਼ਿੰਗਾਰ ਜਿਹੜਾ ਉਹ ਬਾਹਰ ਤਨ 'ਤੇ ਆਉਂਦਾ ਹੈ, ਪਰ ਧਰਮ ਅਸਲ ਦੇ ਵਿੱਚ ਅੰਦਰੂਨੀ ਤੌਰ 'ਤੇ ਅਪਣਾਉਣ ਦੇ ਲਈ ਧਰਮ ਦੇ ਗੁਣ ਨੇ। ਧਰਮ ਕੇਵਲ ਬਾਹਰੀ ਤੌਰ 'ਤੇ, ਹਾਂ ਸ਼ੁਰੂਆਤ ਉਸਦੀ ਤਨ ਤੋਂ ਹੋਣੀ ਹੈ, ਪਰ ਸਫਲਤਾ ਜਿਹੜਾ ਮੁਕਾਮ ਹੈ ਉਹ ਅੰਦਰੂਨੀ ਸਫਲਤਾ 'ਤੇ ਜਾ ਕੇ ਪੂਰਨ ਹੁੰਦਾ ਹੈ। ਅਤੇ ਉੱਥੇ ਮਹਾਰਾਜ ਨੇ ਗੱਲ ਕੀਤੀ, ਨਾ ਤੂੰ ਆਵੇਂ ਵਸ ਬਹੁਤ ਘਿਣਾਉਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਉਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਾਰੇ ਧਰਮ ਦੇ ਕੰਮ ਨੇ ਦਾਨ ਕਰਨਾ, ਵੇਦਾਂ ਦਾ ਪਾਠ ਕਰਨਾ ਧਾਰਮਿਕ ਕੰਮ ਨੇ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨਾ ਧਰਮ ਦਾ ਕਰਮ ਸਮਝਿਆ ਜਾਂਦੇ। ਕਈ ਲੋਕ ਧਰਤੀ ਦਾ ਭਰਮਣ ਕਰਦੇ ਨੇ ਧਰਮ ਦਾ ਕੰਮ, ਪਰ ਪਾਤਸ਼ਾਹ ਕਹਿੰਦੇ ਨੇ ਇਹ ਸਾਰਿਆਂ ਨੂੰ ਕੀਤਾ ਹੇ ਪ੍ਰਭੂ ਤੈਨੂੰ ਵਸ ਦੇ ਵਿੱਚ ਨਹੀਂ ਕੀਤਾ ਜਾ ਸਕਦਾ, ਭਾਉ ਤੈਨੂੰ ਮਿਲਿਆ ਨਹੀਂ ਜਾ ਸਕਦਾ, ਮਿਲਾਪ ਨਹੀਂ ਹਾਸਲ ਹੁੰਦਾ। ਅਖੀਰ ਇੱਕ ਗੱਲ ਆਖੀ, ਸਭ ਕੋ ਤੇਰੇ ਵਸ ਅਗਮ ਅਗੋਚਰਾ। ਅਗਮ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ, ਜਿੱਥੋਂ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ। ਹੇ ਪ੍ਰਭੂ ਸਾਰੀ ਕਾਇਨਾਤ ਤੇਰੇ ਹੁਕਮ ਦੇ ਵਿੱਚ, ਤੇਰੀ ਰਜ਼ਾ ਦੇ ਵਿੱਚ, ਵਸ ਦੇ ਵਿੱਚ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਆ ਸੂਰਜ ਚੰਦ ਤਾਰੇ ਧਰਤੀ ਆਕਾਸ਼ ਪਰਮਾਤਮਾ ਦੇ ਹੁਕਮ ਦੇ ਵਿੱਚ, ਭੈ ਬਿਨ ਕੋਏ ਨਾ

0: ਲੰਗਸ ਪਾਰ ਉਸ ਦੇ ਹੁਕਮ ਤੋਂ ਬਾਹਰ ਨਹੀਂ। ਇਸੇ ਲਈ ਹੁਕਮ ਦੇ ਵਿੱਚ ਇਹ ਆਪਣੀ ਕਾਰ ਕਰ ਰਹੇ ਨੇ। ਸਗਲਿਆਂ ਭਉ ਲਿਖਿਆ ਸਿਰ ਲੇਖ, ਸਾਰਿਆਂ ਦੇ ਸਿਰ 'ਤੇ ਹੁਕਮ ਵਰਤ ਰਹੇ। ਅਤੇ ਮਹਾਰਾਜ ਕਹਿੰਦੇ ਨੇ ਸਭ ਕੋ ਤੇਰਾ ਵਸ ਅਗਮ ਅਗੋਚਰਾ। ਹੇ ਪ੍ਰਭੂ, ਸਾਰੇ ਤੇਰੇ ਵਸ ਦੇ ਵਿੱਚ ਨੇ, ਪਰ ਹੈਰਾਨੀ ਹੁੰਦੀ ਹੈ ਤੂੰ ਵੀ ਕਿਸੇ ਦੇ ਵਸ ਦੇ ਵਿੱਚ, ਤੈਨੂੰ ਵੀ ਕਿਸੇ ਨੇ ਆਪਣੇ ਕਾਬੂ ਕੀਤਾ, ਆਪਣੇ ਵਸ ਦੇ ਵਿੱਚ ਕੀਤਾ। ਅਤੇ ਰੱਬ ਕਹਿੰਦਾ ਹਾਂ, ਮੈਂ ਵੀ ਕਿਸੇ ਦੇ ਵਸ ਦੇ ਵਿੱਚ। ਸਾਰੀ ਕਾਇਨਾਤ, ਸਾਰਾ ਬ੍ਰਹਿਮੰਡ ਉਸ ਦੇ ਹੁਕਮ ਦੇ ਵਿੱਚ, ਪਰ ਰੱਬ ਕਹਿੰਦਾ ਮੈਂ ਵੀ ਕਿਸੇ ਦੇ ਵਸ ਦੇ ਵਿੱਚ ਹਾਂ, ਮੈਂ ਵੀ ਕਿਸੇ ਦੇ ਅਧੀਨ ਹਾਂ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤਾਣ ਕਹਿੰਦੇ ਨੇ ਬਲ। ਹੁਣ ਜੀਵਨ ਦੇ ਵਿੱਚ ਕਦੇ ਵਿਚਾਰ ਕੇ ਦੇਖੀਏ, ਹਰ ਇੱਕ ਮਨੁੱਖ ਔਖੇ ਵੇਲੇ ਕੋਈ ਭੀੜ ਬਣੇ ਅਤੇ ਕੀ ਵਰਤਦਾ ਹੈ? ਮਨੁੱਖ ਦੇ ਕੋਲ ਆਪਣੇ ਸਰੀਰ ਦਾ ਬਲ, ਸਰੀਰ ਦੀ ਤਾਕਤ ਉਹਨੂੰ ਵਰਤਦਾ ਹੈ। ਕੋਈ ਔਖੀ ਘੜੀ ਆਵੇ, ਔਖਾ ਸਮਾਂ ਆਵੇ, ਸਭ ਤੋਂ ਪਹਿਲਾਂ ਮਨੁੱਖ ਆਪਣੇ ਸਰੀਰ ਦਾ ਬਲ ਵਰਤਦਾ ਹੈ, ਤਾਕਤ, ਜਾਂ ਆਪਣਾ ਦਿਮਾਗ ਵਰਤਦਾ ਹੈ, ਆਪਣਾ ਗਿਆਨ ਵਰਤਦਾ ਹੈ, ਬਚਾਅ ਹੋ ਸਕੇ। ਮਨੁੱਖ ਆਪਣਾ ਧਨ ਵਰਤਦਾ ਹੈ, ਇਹੀ ਕੁਛ ਵਰਤਦੇ ਹਨ। ਮਨੁੱਖ ਧਨ ਦੀ ਵਰਤੋਂ ਕਰਦਾ ਹੈ, ਦਿਮਾਗ ਦੀ ਵਰਤੋਂ ਕਰਦਾ ਹੈ, ਸਰੀਰ ਦੇ ਬਲ ਦੀ ਵਰਤੋਂ ਕਰਦਾ ਹੈ, ਮੁਸੀਬਤ ਤੋਂ ਬਚਿਆ ਜਾ ਸਕੇ। ਕਦੇ ਭਗਤਾਂ ਦੇ ਜੀਵਨ ਦੇ ਵਿੱਚ ਪੜ੍ਹੋ, ਉਹਨਾਂ ਕੀ ਵਰਤੇ? ਨਾ ਉਹਨਾਂ ਨੇ ਦਿਮਾਗ ਵਰਤਿਆ, ਨਾ ਉਹਨਾਂ ਨੇ ਆਪਣੇ ਸਰੀਰ ਦਾ ਬਲ ਵਰਤਿਆ, ਨਾ ਉਹਨਾਂ ਨੇ ਧਨ ਵਰਤੇ। ਉਹ ਧਨ ਦੀ ਵਰਤੋਂ ਨਹੀਂ ਕਰਦੇ, ਉਹ ਆਪਣੇ ਸਰੀਰ ਦੇ ਬਲ ਦੀ ਵਰਤੋਂ ਨਹੀਂ, ਨਾ ਗਿਆਨ ਦੀ, ਨਾ ਦਿਮਾਗ ਦੀ। ਉਹ ਕੇਵਲ ਉਸ ਨੂੰ ਵਰਤਦੇ ਨੇ ਜੋ ਉਹਨਾਂ ਦੇ ਵਰਤੋਂ ਦੇ ਵਿੱਚ ਆਉਣ ਵਾਲੀ ਸ਼ੈ। ਜਿਨ੍ਹਾਂ ਜਿਨ੍ਹਾਂ ਭਗਤਾਂ ਦਾ ਇਤਿਹਾਸ, ਜਿਨ੍ਹਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਾਂ ਪੜ੍ਹਦੇ ਹਾਂ, ਹੋਰ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਉਹ ਕੇਵਲ ਉਸ ਪਰਮਾਤਮਾ ਦੇ ਤਾਣ ਦੀ ਗੱਲ ਕਰਦੇ। ਔਰ ਇਸੇ ਕਰਕੇ ਉਦਾਹਰਣਾਂ ਦਿੱਤੀਆਂ ਗਈਆਂ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਨੇ ਕੇਵਲ ਪਰਮੇਸ਼ਵਰ ਨੂੰ ਵਰਤਿਆ, ਉਹਨੂੰ ਯਾਦ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਸਮੇਂ ਦੀ ਗੱਲ, ਸੁਲਹੀ ਖਾਨ ਜਦੋਂ ਚੜ੍ਹ ਕੇ ਆਉਂਦਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਪ੍ਰਥੀ ਚੰਦ ਲੈ ਕੇ ਆਉਂਦੇ, ਕਿਉਂਕਿ ਵਿਰੋਧ ਹੈ, ਉਹ ਗੁਰਤਾ ਗੱਦੀ ਚਾਹੁੰਦੇ। ਸੁਲਹੀ ਖਾਨ ਫੌਜ ਦੇ ਨਾਲ ਚੜ ਕੇ ਆਉਂਦਾ ਅਤੇ ਬਾਬਾ ਪ੍ਰਥੀ ਚੰਦ ਉਹਨਾਂ ਦੀ ਚੁੱਕ ਦੇ ਵਿੱਚ ਹੋ ਕੇ ਆਉਂਦੇ। ਸਿੱਖਾਂ ਨੂੰ ਖਬਰ ਮਿਲੀ, ਪਤਾ ਲੱਗਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਿੱਖ ਆਏ। ਮਹਾਰਾਜ, ਸੁਲਹੀ ਖਾਨ ਫੌਜ ਲੈ ਕੇ ਆ ਰਹੇ, ਕੋਈ ਉਪਾਅ ਕਰੀਏ, ਕੋਈ ਯਤਨ ਕਰੀਏ ਉਹਦੇ ਨਾਲ ਜੰਗ ਕਰਨ ਵਾਸਤੇ, ਜਾਂ ਉਹਨੂੰ ਕੋਈ ਚਿੱਠੀ ਪੱਤਰ ਲਿਖ ਕੇ ਭੇਜੀਏ, ਕੋਈ ਦੋ ਬੰਦੇ ਸਲਾਹ ਮਸ਼ਵਰਾ ਕਰਨ ਵਾਸਤੇ ਭੇਜੀਏ, ਕਿਵੇਂ ਬਚਾਅ ਹੋ ਸਕਦਾ ਹੈ? ਸਿੱਖਾਂ ਨੇ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਔਰ ਇਤਿਹਾਸ ਦਾ ਬੜਾ ਵੱਡਾ ਪੱਖ ਗੁਰਬਾਣੀ ਦੇ ਵਿੱਚ ਜਿਹੜਾ ਦਰਜ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕੀਤਾ ਕਿ ਧਨ ਦੀ ਵਰਤੋਂ ਕਰਦੇ ਨੇ, ਨਾ ਦਿਮਾਗ ਦੀ ਵਰਤੋਂ ਨਾ ਸਰੀਰ ਦੀ ਵਰਤੋਂ। ਆ ਬਚਨ ਪੜ੍ਹੋ ਸਤਿਗੁਰੂ ਦੇ ਬੜੇ ਪਿਆਰੇ ਨੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਕੋਈ ਪੱਤਰ ਲਿਖ ਕੇ ਭੇਜੋ ਉਹਨੂੰ ਸਮਝਾਇਆ ਜਾ ਸਕੇ। ਦੁਤੀਏ ਮਤਾ ਤੋਂ ਮਾਨੁੱਖ ਪਹੁੰਚਾਵੋ, ਦੂਸਰਾ ਮਤਾ ਪਾਇਆ ਗਿਆ। ਦੋ ਮਨੁੱਖ ਦੋ ਬੰਦੇ ਭੇਜ ਦਿੱਤੇ ਜਾਣ, ਜਾ ਕੇ ਉਹਦੇ ਨਾਲ ਗੱਲ ਕਰਨ, ਉਹਨੂੰ ਗੱਲ ਸਮਝਾਉਣ। ਤ੍ਰਤੀਏ ਮਤਾ ਕੁਛ ਕਰੋ ਉਪਾਇਆ, ਕੋਈ ਹੋਰ ਉਪਾਅ ਕਰੀਏ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਧਿਆਇਆ, ਸਾਰੇ ਯਤਨ ਹੀਲੇ ਉਪਾਅ ਛੱਡ ਕੇ ਕੇਵਲ ਇੱਕ ਨੂੰ ਸਿਮਰਿਆ, ਇੱਕ ਨੂੰ ਯਾਦ ਕੀਤਾ ਹੈ, ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਹੈ। ਇਸੇ ਕਰਕੇ ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੇ ਆਪਣੇ ਭਗਤਾਂ ਦੇ ਵਸ ਦੇ ਵਿੱਚ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਕਿਉਂਕਿ ਭਗਤਾਂ ਨੂੰ ਤੇਰੇ ਨਾਮ ਦਾ ਆਸਰਾ ਆਧਾਰ ਹੈ, ਉਹ ਤੇਰੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਜਿਉਂਦੇ ਨੇ। ਭਾਈ ਗੁਰਦਾਸ ਜੀ ਉਹ ਭਗਤ ਵਸ਼ਲ ਦੀ ਗੱਲ ਕਰ ਰਹੇ ਨੇ ਕਿ ਉਹ ਭਗਤਾਂ ਦਾ ਪਿਆਰਾ ਕਿਉਂ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਕਿਉਂ ਹੈ, ਕਿਉਂਕਿ ਭਗਤਾਂ ਨੂੰ ਕੇਵਲ ਉਸੇ ਦਾ ਆਧਾਰ ਆਸਰਾ ਹੈ। ਭਗਤ ਵਸ਼ਲ ਹੋਏ, ਅਛਲ ਛਲਾਇਆ, ਛਲ ਲੈਣਾ ਕਿਸੇ ਨੂੰ, ਕਿਸੇ ਨੂੰ ਛਲ ਲੈਣਾ। ਦੁਨੀਆਂ ਦੇ ਵਿੱਚ ਲੋਕ ਛਲੇ ਜਾਂਦੇ ਚਲਾਕੀਆਂ ਦੇ ਨਾਲ, ਸਿਆਣਪਾਂ ਦੇ ਨਾਲ। ਕੋਈ ਮਨੁੱਖ ਦੂਸਰੇ ਨੂੰ ਛਲ ਲੈਂਦਾ, ਛਲ ਕੇ ਲੁੱਟ ਲੈਂਦਾ ਹੈ, ਕਪਟ ਕਰਨਾ, ਦੂਸਰੇ ਨੂੰ ਲੁੱਟ ਲੈਣਾ, ਛਲ ਕਰ ਲੈਣਾ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਪਰਮੇਸ਼ਵਰ ਹੈ ਉਹ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ, ਉਹਦੇ ਅੱਗੋਂ ਕੋਈ ਸਿਆਣਪਾ ਨਹੀਂ ਵਰਤ ਸਕਦਾ, ਚਲਾਕੀਆਂ ਨਹੀਂ ਚੱਲਦੀਆਂ। ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈਏ। ਠੀਕ ਹੈ, ਮਨੁੱਖ ਦੁਨੀਆਂ ਦੇ ਵਿੱਚ ਵਰਤ ਲੈਂਦੇ ਹਰ ਤਰ੍ਹਾਂ ਦੀ ਚਲਾਕੀ, ਸਿਆਣਪ ਮਨੁੱਖ ਵਰਤਦੇ, ਪਰ ਪਰਮਾਤਮਾ ਦੇ ਦਰ 'ਤੇ, ਰੱਬ ਦੇ ਅੱਗੋਂ ਸਿਆਣਪ ਅਤੇ ਚਲਾਕੀ ਨਹੀਂ ਚੱਲਦੀ। ਉਹ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ। ਪਰ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਆਖੀ, ਜਿਹੜਾ ਅਛਲ ਹੈ, ਜਿਹੜਾ ਛਲਿਆ ਨਹੀਂ ਜਾ ਸਕਦਾ, ਜਿਹਨੂੰ ਲੁੱਟਿਆ ਨਹੀਂ ਜਾ ਸਕਦਾ, ਛਲਾਇਆ, ਭਗਤਾਂ ਨੇ ਉਹਨੂੰ ਛਲ ਲਿਆ, ਭਗਤਾਂ ਨੇ ਉਹਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ। ਅਤੇ ਉਹ ਕਿਸੇ ਸਿਆਣਪ ਅਤੇ ਚਲਾਕੀ ਚਤੁਰਾਈ ਕਰਕੇ ਨਹੀਂ, ਭਾਵਨਾ ਕਰਕੇ, ਪ੍ਰੇਮ ਦੇ ਕਰਕੇ। ਕਿਉਂ? ਰੱਬ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭਗਤਾਂ ਨੇ, ਗੁਰਮੁਖਾਂ ਨੇ, ਗੁਰਸਿੱਖਾਂ ਨੇ ਉਹਦੇ ਨਾਲ ਇੰਨਾ ਕੁ ਪਿਆਰ ਪਾਇਆ ਕਿ ਪਿਆਰ ਦੇ ਵਿੱਚ ਪਰਮਾਤਮਾ ਨੂੰ ਛਲ ਲਿਆ। ਔਰ ਸੱਚਾਈ ਜੀਵਨ ਦੀ ਇਹੀ ਹੈ, ਸਤਿਗੁਰੂ ਨੂੰ ਕੇਵਲ ਪਿਆਰ ਪਾਉਂਦਾ ਹੈ। ਦੀਨ ਦਿਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ, ਹਉ ਮਾਂਗੋ ਸ਼ਰਨ ਹਰ ਨਾਮ ਕੀ, ਹਰ ਹਰ ਮੁਖ ਪਾਇਆ। ਭਗਤ ਵਸ਼ਲ ਹਰ ਬਿਰਧ ਹੈ, ਹਰ ਲਾਜ ਰਖਾਇਆ। ਉਹ ਭਗਤੀ ਨੂੰ ਪਿਆਰ ਕਰਨ ਵਾਲਾ। ਕਿਉਂ? ਭਗਤ ਕੇਵਲ ਪਿਆਰ ਦੇ ਵਿੱਚ ਉਹਨੂੰ ਆਪਣੇ ਵਸ ਕਰ ਲੈਂਦੇ ਨੇ, ਅਤੇ ਜਿਹਨੇ ਆਪਣੇ ਅੰਦਰ ਭਾਵਨਾ ਪ੍ਰਗਟ ਕਰ ਲਈ, ਰੱਬ ਫਿਰ ਉਹਨਾਂ ਦੇ ਗੁਣ ਅਤੇ ਅਵਗੁਣਾਂ ਨੂੰ ਕਦੇ ਵਿਚਾਰਦਾ ਨਹੀਂ, ਦੇਖਦਾ ਨਹੀਂ, ਕਿਉਂਕਿ ਸਤਿਗੁਰੂ ਤੱਕੜੀ ਦੇ ਵਿੱਚ ਤੋਲਦਾ ਨਹੀਂ, ਉਹ ਗੱਲ ਵੱਕੜੀ ਦੇ ਵਿੱਚ ਲੈ ਲੈਂਦਾ ਹੈ। ਗੁਰੂ ਦੀ ਇਹ ਵਡਿਆਈ ਹੈ। ਅਸੀਂ ਦੁਨਿਆਵੀ ਲੋਕ ਤਾਂ ਹਰ ਰਿਸ਼ਤੇ ਨੂੰ ਤੱਕੜੀ ਦੇ ਵਿੱਚ ਤੋਲਦੇ ਹਾਂ। ਮੈਂ ਫਲਾਣੇ ਨੂੰ ਕੀ ਦਿੱਤਾ, ਉਹਨੇ ਕੀ ਦੇਣਾ ਹੈ, ਜਾਂ ਉਸ ਤੋਂ ਮੈਨੂੰ ਲਾਭ ਕੀ ਹੋਣਾ ਹੈ। ਹਰ ਰਿਸ਼ਤਾ, ਹਰ ਸੰਬੰਧ ਮਨੁੱਖ ਤੱਕੜੀ ਦੇ ਵਿੱਚ ਤੋਲਦਾ, ਔਰ ਇਸੇ ਕਰਕੇ ਦੁਨੀਆ ਦੇ ਰਿਸ਼ਤੇ ਟੁੱਟ ਜਾਂਦੇ ਨੇ। ਜਿੱਥੇ ਬਰਾਬਰਤਾ ਨਹੀਂ ਰਹਿੰਦੀ, ਰਿਸ਼ਤੇ ਟੁੱਟ ਜਾਂਦੇ ਨੇ। ਮਨੁੱਖ ਤੱਕੜੀ ਦੇ ਵਿੱਚ ਤੋਲਦਾ। ਗੁਰੂ ਕੇਵਲ ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਗੱਲ ਵੱਕੜੀ ਦੇ ਵਿੱਚ ਲੈਂਦਾ ਉਦੋਂ ਜਦੋਂ ਅੰਦਰ ਕੇਵਲ ਭਾਵਨਾ ਪ੍ਰਗਟ ਹੋ ਜਾਏ, ਪ੍ਰੇਮ ਪ੍ਰਗਟ ਹੋ ਜਾਏ। ਫਿਰ ਉਹ ਸਾਡੇ ਅਵਗੁਣਾਂ ਨੂੰ ਚਿਤਾਰਦਾ ਨਹੀਂ, ਔਰ ਜੇ ਸਾਡੇ ਗੁਨਾਹਾਂ ਵਿਚਾਰਨ ਲੱਗ ਪਿਆ, ਫਿਰ ਲੇਖੇ ਕਤੈ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਉਹ ਕੇਵਲ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹ ਕੇਵਲ ਰਹਿਮਤਾਂ ਕਰਨ ਵਾਲਾ ਹੈ। ਲੋੜ ਕੇਵਲ ਇਹ ਹੈ, ਸਾਡੀ ਜ਼ਿੰਦਗੀ, ਸਾਡੇ ਜੀਵਨ ਦੇ ਵਿੱਚ ਭਾਵਨਾ ਪ੍ਰਗਟ ਹੋ ਜਾਏ, ਅਤੇ ਜਿਨ੍ਹਾਂ ਦੇ ਅੰਦਰ ਭਾਵਨਾ ਪ੍ਰਗਟ ਹੁੰਦੀ ਹੈ ਉਹਨਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ। ਦੁਨੀਆ ਦੇ ਅੰਦਰ ਕੀਤੇ ਜਾਣ ਵਾਲੇ ਧਾਰਮਿਕ ਕਰਮ, ਉਹ ਮਨੁੱਖ ਦੇ ਬਾਹਰੀ ਜ਼ਿੰਦਗੀ ਤੱਕ ਸੀਮਤ ਨੇ। ਭਗਤਾਂ ਨੇ ਆਪਣੇ ਅੰਦਰ ਉਹਦੇ ਲਈ ਭਾਵਨਾ ਪ੍ਰਗਟ ਕੀਤੀ ਹੈ। ਲੱਖ ਲੱਖ ਜਗ ਨਾ ਪੁੱਜ ਨਹੀਂ, ਲੱਖਾਂ ਜਗ ਕਰ ਲਈਏ, ਗੁਰਸਿੱਖ ਚਰਨੋਂ ਤੱਕ ਪਿਆ ਆ। ਦੁਨੀਆ ਦੇ ਅੰਦਰ ਕੀਤੇ ਜਾਣ ਵਾਲੇ ਧਾਰਮਿਕ ਕਰਮ ਜਗ ਲੱਖਾਂ ਕਰ ਲਈਏ, ਭਾਈ ਸਾਹਿਬ ਕਹਿੰਦੇ ਨੇ ਇਹਦੇ ਬਰਾਬਰ ਨਹੀਂ। ਕੋਈ ਗੁਰੂ ਦੇ ਸਿੱਖ ਜੋ ਸਤਿਗੁਰੂ ਨੂੰ ਪ੍ਰੇਮ ਕਰਨ ਵਾਲੇ, ਉਹਨਾਂ ਦੀ ਚਰਨਾਂ ਦੀ ਧੂੜ ਨੂੰ ਪ੍ਰਾਪਤ ਕਰ ਲੈਂਦੇ ਨੇ। ਭਾਵ ਗੁਰਸਿੱਖ ਦੇ ਚਰਨਾਂ ਦੀ ਜੋ ਧੂੜ ਹੈ, ਉਹ ਲੱਖਾਂ ਜੱਗਾਂ ਤੋਂ ਕਿਤੇ ਮਹਾਨ ਹੈ, ਸ੍ਰੇਸ਼ਟ ਹੈ। 13 ਤਾਲ ਔਰੇ ਆ, ਗੁਰਮੁਖ ਸੁਖ ਫਲ ਤਾਲ ਪੁਰਾਇਆ। ਗੁਰਮੁਖਾਂ ਨੇ ਗੁਰੂ ਦੇ ਨਾਲ ਐਸਾ ਪ੍ਰੇਮ ਪਾਇਆ ਹੈ ਕਿ ਤਾਲ ਜਿਤਨੇ, ਆ ਜਿਤਨਾ ਸੰਗੀਤ ਹੈ ਦੁਨੀਆ ਦੇ ਅੰਦਰ, 13 ਤਾਲਾਂ ਦੇ ਵਿੱਚ ਤਾਲ ਵੱਜਦੇ ਨੇ। ਪਰ ਗੁਰਮੁਖ ਜਦੋਂ ਗੁਰੂ ਪਰਮੇਸ਼ਵਰ ਦੇ ਨਾਲ ਆਪਣਾ ਅੰਦਰੂਨੀ ਰਿਸ਼ਤਾ ਕਾਇਮ ਕਰਦਾ ਹੈ, ਫਿਰ ਸਾਰੇ ਤਾਲ, ਸਾਰੀਆਂ ਸੁਰਾਂ ਉਹ ਪਿੱਛੇ ਰਹਿ ਜਾਂਦੀਆਂ ਨੇ। ਠੀਕ, ਇੱਕ ਸਾਧਨ ਹੋ ਸਕਦਾ ਹੈ, ਇੱਕ ਭਾਂਡਾ ਹੈ ਭੋਜਨ ਨੂੰ ਵਰਤਾਉਣ ਵਾਸਤੇ, ਪਰ ਇਹ ਜ਼ਰੂਰੀ ਨਹੀਂ ਕਿ ਭਾਂਡੇ ਦੀ ਵਡਿਆਈ ਹੋਵੇ। ਸਤਿਗੁਰੂ ਨੇ ਸਾਨੂੰ ਗੁਰਬਾਣੀ ਗਾਉਣ ਵਾਸਤੇ ਕੀਰਤਨ ਦੀ ਦਾਤ, ਸੁਰਾਂ ਦੀ ਦਾਤ ਦਿੱਤੀ ਹੈ, ਪਰ ਸਿੱਖ ਨੇ ਜੁੜਨਾ ਸ਼ਬਦ ਦੇ ਨਾਲ ਹੈ। ਅਸੁਰਾਂ 'ਤੇ ਇੱਕ ਭਾਂਡੇ ਦੀ ਤਰ੍ਹਾਂ ਜਿਸ ਦੇ ਵਿੱਚ ਨਾਮ ਦਾ ਭੋਜਨ ਵਰਤ ਰਹੇ। ਅੱਜ ਦੇ ਸਮੇਂ ਦੇ ਵਿੱਚ ਅਸੀਂ ਬਹੁਤਾਤ ਦੇ ਅੰਦਰ, ਕਈ ਦੁਨੀਆ ਦੇ ਅੰਦਰ ਐਸੇ ਲੋਕ ਕੇਵਲ ਭਾਂਡਿਆਂ ਦੇ ਨਾਲ ਜੁੜ ਜਾਂਦੇ ਨੇ। ਉਹ ਭਾਂਡਾ ਸਤਿਕਾਰਯੋਗ ਜਿਸ ਦੇ ਵਿੱਚ ਸਾਨੂੰ ਭੋਜਨ ਪਰੋਸਿਆ ਜਾ ਰਿਹਾ, ਪਰ ਸਾਡੀ ਖੁਰਾਕ ਭੋਜਨ ਹੈ। ਉਹ ਸਤਿਗੁਰੂ ਦਾ ਸ਼ਬਦ ਹੈ, ਉਹ ਬਾਣੀ, ਉਹਨੇ ਸਾਡੇ ਅੰਦਰ ਨੂੰ ਤ੍ਰਿਪਤ ਕਰਨਾ ਹੈ, ਉਹ ਸਾਡੀ ਆਤਮਕ ਖੁਰਾਕ ਬਣਨੀ। ਸੁਰ ਕੇਵਲ ਸਾਧਨ ਨੇ, ਔਰ ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਇਹ ਕਿਰਪਾ ਕੀਤੀ ਕਿ ਰਾਗ ਨਾਦ ਸਭ ਸੱਚ ਹੈ, ਇਹ ਗੱਲ ਤਾਂ ਠੀਕ ਹੈ, ਪਰ ਨਾਲ ਇਹ ਗੱਲ ਵੀ ਆਖੀ ਰਾਗ ਹੈ ਨਾਦ ਹੈ ਬਾਹਰ ਆ, ਇਹਨੇ ਹੁਕਮ ਨਾ ਬੁੱਝਿਆ ਜਾਏ। ਜੇ ਹੁਕਮ ਸਤਿਗੁਰੂ ਦੇ ਸ਼ਬਦ ਦੀ ਪਛਾਣ ਨਹੀਂ, ਫਿਰ ਕੇਵਲ ਸੁਰਾਂ ਦੀ ਵਡਿਆਈ ਨਹੀਂ। ਗੁਰਮੁਖ ਸੁਖ ਤਪਤਾਲ ਪੁਰਾਇਆ, ਗੁਰਮੁਖ ਨੇ ਜਿਹੜਾ ਗੁਰੂ ਦੇ ਨਾਲ ਸੰਬੰਧ ਬਣਾਏ ਉਹ ਸਾਰਿਆਂ ਤੋਂ ਵੱਡਾ ਆਤਮਕ ਤੌਰ 'ਤੇ, ਅੰਦਰੂਨੀ ਤੌਰ 'ਤੇ, ਅਤੇ ਜਿਨ੍ਹਾਂ ਦੇ ਅੰਦਰ ਇਹ ਪ੍ਰੀਤ ਇਹ ਪ੍ਰਤੀਤ ਬਣ ਜਾਂਦੀ ਹੈ ਉਹ ਗੁਰੂ ਦੇ ਸਨਮੁਖ ਹੋ ਜਾਂਦੇ, ਗੁਰੂ ਦੇ ਨੇੜੇ ਹੋ ਜਾਂਦੇ। ਭਾਈ ਗੁਰਦਾਸ ਜੀ ਨੇ ਅੱਜ ਉਹ ਪ੍ਰੇਮ ਦੀ ਵਡਿਆਈ, ਜਿਹਨੂੰ ਭਗਤ ਵਛਲ ਹੋਏ ਅਛਲ ਛਲਾਇਆ, ਭਗਤੀ ਕਰਕੇ ਪ੍ਰੇਮ ਕਰਕੇ ਭਾਵਨਾ ਦੇ ਨਾਲ ਨਾ ਛਲੇ ਜਾਣ ਵਾਲੇ ਪਰਮਾਤਮਾ ਨੂੰ ਛਲ ਲਿਆ, ਆਪਣੇ ਵਸ ਦੇ ਵਿੱਚ ਕਰ ਲਿਆ। ਉਹ ਭਗਤੀ ਦਾ ਪਿਆਰਾ ਹੈ, ਭਗਤ ਵਛਲ ਹੈ, ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਵਨ ਕੋ ਹਰ ਰਾਜਾ, ਉਹ ਪਿਆਰ ਦਾ ਭੁੱਖਾ ਹੈ। ਗੁਰਬਾਣੀ ਦੇ ਉਪਦੇਸ਼ ਦੇ ਰਾਹੀਂ ਸਾਡੇ ਸਾਰਿਆਂ ਦੇ ਅੰਦਰ ਉਹ ਭਾਵਨਾ ਪ੍ਰਗਟ ਹੋ ਜਾਏ ਤਾਂ ਕਿ ਉਸ ਦੇ ਬੋਲ ਸਾਨੂੰ ਪਿਆਰੇ ਲੱਗਣ ਲੱਗ ਪੈਣ। ਉਸ ਦੇ ਬੋਲ ਕੀ ਨੇ? ਉਹਦਾ ਸ਼ਬਦ, ਉਹਦਾ ਉਪਦੇਸ਼, ਸਤਿਗੁਰੂ ਦੀ ਵਡਿਆਈ। ਜਿਸ ਦਿਨ ਸਾਨੂੰ ਪਿਆਰੀ ਲੱਗਣ ਲੱਗ ਪਈ, ਸਤਿਗੁਰੂ ਦਾ ਉਪਦੇਸ਼ ਪਿਆਰਾ ਲੱਗਣ ਲੱਗ ਪਿਆ, ਸਮਝ ਲੈਣਾ ਮਨ ਦੇ ਵਿੱਚ ਉਹਦੇ ਲਈ ਪ੍ਰੇਮ, ਉਹਦੇ ਲਈ ਭਾਵਨਾ ਪ੍ਰਗਟ ਹੋ ਗਈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸਤਿਗੁਰੂ ਦੀ ਸਿੱਖਿਆ ਸਾਡੇ ਜੀਵਨ ਦਾ ਆਧਾਰ ਬਣ ਜਾਏ ਤਾਂ ਕਿ ਲੋਕ ਪ੍ਰਲੋਕ ਸੁਹੇਲਾ ਹੋ ਸਕੇ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰ ਲੈਣੀਆਂ, ਗਲਤੀਆਂ ਭੁੱਲਾਂ ਦੀ ਖਿਮਾ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੇ ਜੋ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਿਹਾ। ਸੁਣ ਸੁਭਾਅ ਸਮਾਂ ਹੈ ਵਾਹਿਗੁਰੂ ਜਾਪ ਦਾ, ਸਾਰੇ ਰਲ ਮਿਲ ਕੇ ਗੁਰਮੁਖ ਪਿਆਰਿਆਂ ਦੇ ਨਾਲ ਵਾਹਿਗੁਰੂ ਸਿਮਰਨ ਜਾਪ ਕਰੀਏ ਤਾਂ ਕਿ ਸਾਡਾ ਇਹ ਸਮਾਂ ਉਸ ਮਾਲਕ ਵਾਹਿਗੁਰੂ ਦੇ ਲਿਖੇ ਲੱਗ ਜਾਵੇ। ਆਓ ਸਾਰੇ ਰਲ ਮਿਲ ਕੇ ਜੁੜਦੇ ਹਾਂ ਵਾਹਿਗੁਰੂ ਸਿਮਰਨ ਜਾਪ ਦੇ ਨਾਲ। ਉਪਰੰਤ ਤੁਹਾਡੀ ਜਥਾ ਇੱਕ ਕਵਿਤਾ ਦੀ ਹਾਜ਼ਰੀ ਅਤੇ ਆਨੰਦ ਸਾਹਿਬ ਉਪਰੰਤ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਕੀ ਗੋਦ ਦਾ ਨਿੱਕ ਮਾਣ ਰਹੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਾਹਿਬ ਸਿੰਘ ਜੀ, ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਬਹੁਤ ਹੀ ਵੱਡੇ ਪਾਕ ਆਪਣੇ ਸਭਨਾਂ ਦੇ ਜੋ ਮਾਲਕ ਨੇ ਕਿਰਪਾ ਕੀਤੀ ਹੈ, ਇਹ ਸਤਸੰਗ ਦੀਆਂ ਘੜੀਆਂ ਬਖਸ਼ੀਆਂ ਨੇ। ਮਹਾਰਾਜ ਸਮਝਾਉਂਦੇ ਨੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਕਹਿੰਦੇ ਸੰਗਤ ਭਾਗਾਂ ਨਾਲ ਮਿਲਦੀ ਹੈ, ਜਿਨ੍ਹਾਂ ਦੇ ਵੱਡੇ ਭਾਗ ਨੇ, ਕਿਉਂਕਿ ਸੰਗਤ ਤੋਂ ਬਗੈਰ ਮਾਲਕ ਨਾਲ ਪਿਆਰ ਨਹੀਂ ਪੈਂਦਾ, ਸੰਗਤ ਤੋਂ ਬਗੈਰ ਜੀਵ ਦਾ ਆਪਣੇ ਆਪ ਨਾਲ ਪਿਆਰ ਨਹੀਂ ਪੈਂਦਾ। ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਸਤਸੰਗਤ ਇੱਕ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬਜਾਏ ਜੀ। ਮਹਾਰਾਜ ਕਹਿੰਦੇ ਸੰਗਤ ਉਹ ਹੈ ਜੇ ਸੰਗਤ ਦੇ ਵਿੱਚ ਮਾਲਕ ਦਾ ਨਾਮ ਜਪਿਆ ਜਾਵੇ। ਕਿਉਂਕਿ संगत दे विच आ के महाराज कहिंदे मन दी मैल ज़्यादा लथदी महाराज सुणिआ कहिंदे उद्दम कर हर जपना बट भागी तन खाट संत संग हर सिमरना मल जन्म जन्म की काट कहिंदे जो संगत विच आ के नाम जपदे हां कहिंदे मन तों जन्मां जन्मां दी मैल लथदी सो गुरु पैरी साध संग जी वड्डे भाग ने सिमरन नाल जुड़िए क्योंकि महाराज कहिंदे प्रभु का सिमरन सब ते उच्च मालक ने गुरबाणी दे अंदर सिमरन नूं सब तो उच्चा दर्जा बख्शिया महाराज कहिंदे सिमरो सिमर सिमर सुख पावो कल कलेश तन माहे मिटावो महाराज कहिंदे जे दुखां कलेशां दा नाश करना तो मालक दा नाम जप लो क्योंकि महाराज समझाउंदे ने कहिंदे लाज मरै जो नाम ना लेवै कहिंदे जिहड़े नाम नहीं जपदे कहिंदे उहनां नूं शर्म नाल ही मर जाणा चाहीदा क्योंकि नाम बिहुण सुखी क्यों होवे जिहड़े नाम तो महाराज कहिंदे बिहुणे ने कहिंदे उह कदे सुख की नींद नहीं सौं सकदे कहिंदे हर सिमरन छाट परम गत चाहे चाहुंदा हरेक जीव कि मैं परम गत कि मैं मुक्त हो जावां 84 लाख जून दे विच ना जाना पवे जमां दीआं मारां ना पैण दुबारा दा जमणा मरना ना पवे चाहुंदा हरेक इंसान ही पर महाराज कहिंदे नाम जप के राजी कहिंदे नाम तो बगैर कहिंदे परम गति प्राप्ति नहीं होंदी सो आओ सारे ने करनी कृपा रसना द्वारा बोल के जपना आओ जी गुरु पैर साध संग वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਮਾਲਕ ਨੇ ਕਿਰਪਾ ਕਰਕੇ ਸੰਗਤ ਵਿੱਚ ਲਿਆ ਕਰਕੇ ਆਪਣਾ ਨਾਂ ਜਪਾਇਆ, ਕੋਟਾਨ ਕੋਟ ਸ਼ੁਕਰ ਸਕਾਲ ਪੁਰਖ ਦਾ, ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਨ 'ਤੇ ਰਹਿਮਤ ਕੀਤੀ ਹੈ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ। ਕਾਲ ਪੁਰਖ ਵਾਹਿਗੁਰੂ ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ, ਕਰੋ ਕਰ ਬਪਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਦੁਆਰਾ ਸਾਨੂੰ ਸਾਰਿਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਇਸੇ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦੀ ਦਾਤ ਬਖਸ਼ਿਸ਼ ਕਰਨ। ਆਓ ਇੱਕ ਕਵਿਤਾ ਦੀ ਹਾਜ਼ਰੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ, ਉਹਨਾਂ ਦੇ ਢਾਡੀ ਜਥੇ ਪਾਸੋਂ, ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗੀਓ, ਆਓ ਸਭ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਈ। ਆਪ ਸਾਰੀਆਂ ਗੁਰਸੰਗਤਾਂ ਨੇ ਵਾਹਿਗੁਰੂ ਦਾ ਜਾਪ ਕੀਤਾ ਹੈ, ਸਿਮਰਨ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਇੱਕ ਸ਼ਬਦ ਹਰੇਕ ਜੀਵ ਦੀ ਜਗਿਆਸੋ ਨੂੰ ਪੈਰ ਪੈਰ 'ਤੇ ਸਮਝਾਉਂਦਾ ਏ ਔਰ ਮੁਕਤੀ ਦੇ ਦਾਤੇ ਹੈ। ਸਤਸੰਗਤ ਕੈਸੀ ਜਾਣੀਏ ਜਿੱਥੋਂ ਇੱਕੋ ਨਾਮ ਵਖਾਣੀਏ। ਗੁਰੂ ਦਾ ਦਰ ਉਹੀ ਹੈ ਜਿੱਥੇ ਨਾਮ ਦੀ ਗੱਲ ਹੋਵੇ, ਨਾਮ ਦੀ ਚਰਚਾ ਹੋਵੇ ਔਰ ਗੁਰੂ ਸਾਹਿਬ ਸਭਨਾਂ 'ਤੇ ਕਿਰਪਾ ਕਰਦੇ ਆ। ਲੋ ਸਮਾਂ ਸੀਮਤ ਹੈ, ਕੋਈ ਕਾਵਿ ਰਚਨਾ ਸਰਵਣ ਕਰਿਓ। ਇੱਕ ਸੱਚੀ ਹੈ ਗੁਰੂ ਜੀ ਤੇਰੀ ਬਾਣੀ, ਝੂਠੀ ਹੈ ਪ੍ਰੀਤ ਜਗਦੀ ਮੇਰੇ ਸਾਥੀ ਬਿਆਨ, ਇਉਂ ਕਰਦੇ।

ਗੁਰੂ ਜੀ ਤੇਰੀ ਬਾਣੀ ਝੂਠੀ ਹੈ, ਪ੍ਰੀਤ ਜਗ ਦੀ ਸਾਰਾ ਕੁਝ ਝੂਠਾ ਹੈ, ਜੋ ਸੱਚਾ ਪ੍ਰੇਮ ਆ ਸਤਿਗੁਰਾਂ ਨਾਲ ਕਰਨਾ ਚਾਹੀਦਾ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਜੀ ਜੰਜਾਲ ਛੱਡ ਕੇ ਸੱਚੇ ਗੁਰੂ ਦੇ ਗੁਣ ਗਾਉਣੇ ਚਾਹੀਦੇ ਆ। ਬਸ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀ ਇਸ ਬਖਸ਼ੇ, ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਛੇ ਪੌੜੀ ਅਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਿਹੋ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਮਸੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨਾਂ ਗੁਰਮਤਿ ਵਿਚਾਰਾਂ ਹੋਈਆਂ ਵਾਹਿਗੁਰੂ ਸਿਮਰਨ ਜਾਪ ਹੋਏ ਢਾਡੀ ਜਥੇ ਨੇ ਹਾਜ਼ਰੀ ਭਰੀ ਛੇ ਪੌੜੀਆਂ

ਦੀ ਵਿਆਹ ਦੀ ਪੰਜਵੀਂ ਐਨਵਰਸਰੀ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਨੂੰ ਬੱਚੇ ਦੀ ਦਾਤ ਵਾਸਤੇ ਸੱਚੇ ਪਾਤਸ਼ਾਹ ਜੀ ਪਰਿਵਾਰ ਨੇ ਚਰਨ ਪਰਸੇ ਨੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जप हर पवजल तरना जह हर सिमरन पया तह उपाद गत कीनी।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਪਹਿਲਾ ਰਾਗੌੜੀ ਜੀ ਕੀ ਮਹਲਾ ਪਹਿਲਾ। ਇੱਕ ਓਅੰਕਾਰ ਕਾਮ ਕ੍ਰੋਧ

ਜਾਨੀ ਜਾਂ ਕਵਾਏ ਸੋਈ ਬਿਹਾਜੋ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਏਕ ਬਹਾਦਰ ਸਿਮਰਿਆ ਕਰੁਣ ਦਇਆ ਵਾਤਾਈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ।

Cercavo di farlo proseguire. Quando succede, se va qui.

ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਤਨਾਮ।

ਪੰਜਵਾ ਏਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਇ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮਹਿ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सोचा सोचना होवै जे सोची लखवार, चुपै चुपना होवै जे लाए रहां लिवतार, भुखिया भुख ना उतरी जे मन्ना प्रिया भार, सहस सियाणपन लख हो हिता इक ना चलै नाल, केवल सचियारा हुई है कि कूड़ा तुपै पाल, हुक्म रजाई चलना नानक लिखिया नाल, हुक्मी होनों आकार हुक्म ना कहया जाई, हुक्मी होन जीओ हुक्म मिलाए वड्याई, हुक्मी उत्तम नीच हुक्म लेख दुख सुख पाई है, एक ना हुक्मी बख्शीस एक हुक्मी सदा पवाई है, हुक्म अंदर सब को बाहर हुक्म ना कोई, नानक हुक्म जे बुद्धा तहो मैं कह ना कोई, गावै को ताण होवै किसै थान, गावै को दात जाणै निसाण, गावै को गुण वड्याईया चार, गावै को विद्या विखंभी चार, गावै को साज करे तन खे, गावै को जी लै फिर दे, गावै को जापै दिसै दूर, गावै को वेखै हादरा दूर, कथना कथिना आवै तोट, कथ कथ कथी कोटि कोट, कोट देंदा देना दे थक पाहि, जुगा जुगंत्र खाही खाहि, हुक्मी हुक्म चलाए राह ना गुण सै विप्रवाह, साचा साहिब साच नाए, भाख्या भाउ अपार, आखे मंगह देह देह दात करी दातार, फेर के अगर रखिए जित सह दरबार, मुहाओ के बोलन बोलिया जे सुन तरी प्यार, अमृत वेला सच ना उड़ियाई विचार, करमी आवै कपड़ा नगरी मोह द्वार, नानक हुए वह जानिए सब आपे सचियार, थापिया न जाए की तना हो आपे आप निरंजन सोए, जिन से व्या तिन पाया मान, नानक गाविया गुणी निधान, गाविया सुनिए मन रखिए भाव, दुख पर हर सुख कर लै जाए, गुरमुख नादम गुरमुख वेदम गुरमुख रहया समाई, गुर ईश्वर गुर गोरख ब्रह्मा गुर पार्वती माई, जे हो जाना आखा ना ही कहना कथन ना जाई, गुरा एक देह बुझाई सबना जिया का एक दाता, सो मैं बिस्तर ना जाई तीर्थ नावा जे तुस भावा गण पाणी के नाए, करी जे तीसर ठो पाई वेखा मिन करमा की मिलै नहीं, मत विच रतन जवाहर माणिक जे एक गुर की सिख सुनी, गुरा एक देह बुझाई सबना जिया का एक दाता, सो मैं बिस्तर ना जाई जे जुग चार यार जा होर दसूनी होए, नवा खंडा विच जाणीए नाल चलै सब कोई, चंगा ना उनखाए कै जस कीर्त जग ले, जे तसुंदर ना आवी तां वात ना पुछै के, कीटा अंदर कीट कर दोसी दोस्त धरे, नानक निर्गुण गुण करे गुणवंतिया गुण दे ते हा, कोई ना सुझई जे तसुपनु कोई करे, सुनया सद पीर सुरनाथ सुनया धरल धवलो आकाश, सुनया दीप लो पाताल, सुने पो हिना सकै काल, नानक भगतान सदा विगास, सुने दुख पाप का नास, सुने ईश्वर वरमैन, सुने मुख सला हनुमंद, सुने जोग जुग बंते, सुने शास्त्र सिमृत वेद, नानक भगतान सदा विगास, सुनया दुख पाप का नास, सुनया सत संतोष ज्ञान, सुनया अड़सठ का स्नान, सुनया पढ़ पढ़ पाव अहमान, सुनया लागै सह ध्यान, नानक भगतां सवा विगास, सुनया दुख पाप का नास, सुनया सरागुणा के गाह, सुनया सिख पीर पातशाह, सुनया अंधे पाव राह, सुने हाथ व्यास गाह, नानक भगतां सदा विगास, सुनया दुख पाप का नास, मन्ने की गत कहीं न जाए, जे को कह पिछै पछताए, कागद कलम न लिखण हार, मन्ने का बह करन विचार, ऐसा नाम निरंजन होए, जे को मन जाने मन कोए, मन्ने सुरत होवै मन बुद्ध, मन्ने सगल भवन की सुध, मन्ने मोह चोटा न खाए, मन्ने जमकै साथ न जाए, ऐसा नाम निरंजन होए, जे को मन जाने मन को,
मन्ने मार्ग ठाक न पाए, मन्ने पथ से प्रगट जाए, मन्ने मग न चले पंथ, मन्ने धर्म सेती संबंध, ऐसा नाम निरंजन होए जे को मन जाने मन कोए। मन्ने पावे मोख द्वार, मन्ने परवार सदा और, मन्ने त्रै तारी गुर सिख, मन्ने नाम पवे न भिख, ऐसा नाम निरंजन होए जे को मन जाने मन कोए। पंच प्रवान, पंच प्रधान, पंचे पावे दरगे मान, पंचे सोह हिदर राजान, पंचा का गुणे के आंजे को कहे करे विचार, करते कहे करने नाही सुमार। तौल धर्म दया का पूत, संतोख था प्रख्या जैन सूत, जे को बुझाए होवे सचियार, तबले उपर किता भार, धरती हो परै होर होर, तिस्ते भारत लै कवण जोर, जी जा तिरंगा के नाव, सब न लिखिया उड़ी कलाम। एह लेखा लिख जाने कोए, लेखा लिखिया केता हो, ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ, ਕੌਣ ਕੂਦ ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਨ ਕਹਾ ਵਿਚਾਰ। ਵਾਰਿਆ ਨ ਜਾਵਾ ਇੱਕ ਵਾਰ, ਜੋ ਤੁ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖਵੀਰ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰਮੁਖ ਭਾਕਸਾਰ, ਅਸੰਖ ਮਹੋਨ ਲਿਵਲਾਏ ਤਾਰ, ਕੁਦਰਤ ਕਵਨ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੜਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰ ਕੂੜੇ ਫਿਰਾਹੇ, ਅਸੰਖ ਮਨੀਸ਼ਮਨ ਭਾਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨਹੇ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੋਖੇ, ਮੂਤ ਪ੍ਰੀਤੀ ਕੱਪੜੋ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗੋ ਧੋਪੈ, ਨਾਵੈ ਕੈ ਰੰਗ ਪੁੰਨੀ ਪਾਪੀ, ਆਖਣ ਨਾਹੇ ਕਰ ਕਰਣਾ ਲਿਖ ਲੈ ਜਾਹੁ, ਆਪੇ ਬੀਜ ਆਪੇ ਹੀ ਖਾਹੁ, ਨਾਨਕ ਹੁਕਮੀ ਆਵ ਹੋ ਜਾਹੁ। ਤੀਰਥ ਤਪ ਦਇਆ ਤਤ ਦਾਨ, ਜੇ ਕੋ ਭਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਗੁਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਤ ਪਾਣੀ ਬਰਮਾਓ। ਸਤ ਸੁਹਾਣ ਸਦਾ ਮਨਚਾਓ, ਕਵਣ ਸੁਵੇਲਾ ਵਖਤ, ਕਵਣ ਕਵਣ ਥਿਤ ਕਵਣ ਵਾਰ, ਕਵਣ ਸਿਰਤੀ ਮਾਹ ਹੁਕਮ, ਜਿਤ ਹੋਇਆ ਕਾਰ ਵੇਲ ਨਾ ਪਾਈਆ, ਪੰਡਤੀ ਜੀ ਹੋਵੇ ਲੇਖ ਕੁਰਾਨ, ਵਖਤ ਨਾ ਪਾਇਓ ਕਾਦੀ ਆ ਜੀ, ਲਿਖਣ ਲੇਖ ਕੁਰਾਨ ਥਿਤ ਵਾਰ, ਨਾ ਜੋਗੀ ਜਾਣੇ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕ ਆਓ, ਸਾਜੇ ਆਪੇ ਜਾਣੇ ਸੋਈ, ਕਿਵ ਕਰਾਖਾ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਵੇਖੀ ਆਣਾ ਵੱਡਾ ਸਹਿ, ਵੱਡੀ ਨਾ ਹੀ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪਾ ਉਹ ਜਾਣੇ, ਅੱਗੇ ਗਿਆ ਨਾ ਸੋਹੈ, ਪਾਤਾਲ ਨਾ ਪਾਤਾਲ ਲੱਖ, ਅਗਾ ਸੈ ਅਗਾ ਸੂੜ ਕੂੜ, ਭਾਲ ਥਕੇ ਵੀਰ ਕਹਿਣ ਕਵਾਤ, ਸਹਿ ਸੁ ਠਾਰੇ ਕਹਿਣ ਕੇ ਬਾਸੂ, ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਸਲਾਹੀ ਸਲਾਹੇ ਤੀ ਸੁਪਨਾ ਪਾਈਆ, ਨਵੀਆਂ ਤੈ ਵਾਹ ਪਵਹਿ, ਸਮੁੰਦ ਨਾ ਜਾਣੀ ਹੈ ਸਮੁੰਦ ਸਾਹ, ਸੁਲਤਾਨ ਗਿਰਹ ਸੇਤੀ ਮਾਲ, ਤੁਹਾਨੂੰ ਕੀੜੀ ਤੁਲਨਾ ਹੋਣੀ, ਜੇ ਤੁਸ ਮਨੋ ਨਾ ਵਿਸਰਹਿ,
ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਲਾ ਹਿਤਾ ਕੇ ਅੰਤ ਨਾ ਪਾਏ ਜਾਹਿ ਏਹੁ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋ ਵੱਡਾ ਸਾਹਿਬ ਉੱਚਾ ਥਾਓ ਤੇ ਉੱਪਰ ਉੱਚਾ ਨਾਓ ਇਹ ਉੱਚਾ ਹੋਵੇ ਕੋਈ ਕਿਸ ਉੱਚੇ ਕਹੋ ਜਾਣੇ ਸੋ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਬਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੋ ਉਹਦੇ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਤ ਪਹਿਵੇ ਕਾਰ ਕੀਤੇ ਲੈ ਲੈ ਮੁੱਕਰ ਪਾਹ ਕੀਤੇ ਮੂਰਖ ਖਾਹੀ ਖਾਹ ਕੀਤੇ ਦੁੱਖ ਭੁੱਖ ਸਾਧ ਮਾਰ ਰਿਹਾ ਭੇ ਦਾਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਉਹ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਹ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਰਹੀ ਨਿਵਲਾਏ ਆਖੇ ਵੀ ਪਾਠ ਪੁਰਾਣ ਆਖਾ ਹੈ ਪੜ੍ਹੇ ਕਰਹਿ ਵਖਿਆਣ ਆਖਾ ਹੈ ਬਰਮੀ ਆਖੀਂ ਦਾ ਆਖਾ ਹੈ ਗੋਪੀ ਤੈ ਗੋਵਿੰਦ ਆਖ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਜਾਵੇ

ਜੜ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾ ਰੰਗਾਵਾ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖ, ਕੀਤੇ ਵਾਵਣ ਹਾਰੇ, ਕੀਤੇ ਰਾਗ ਭਰੀ ਸਿਉਂ ਕਹੀਨ, ਕੀਤੇ ਗਾਵਣ ਹਾਰੇ, ਗਾਵੇ ਤੁਹਾਨੂੰ ਪਾਉਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਵਿੱਚ ਜਾਣ ਹੈ, ਲੇਖ ਲੇਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ, ਗਾਵੇ ਇੰਦ ਇਦਾ ਸੁਣ ਬੈਠੇ ਦੇਵਤਿਆ ਧਰ ਨਾਲੇ, ਗਾਵਹਿ ਸਿੱਧ ਸਮਾਧੀ ਇੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰੱਖੀ ਸਭ ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਚ ਭਾਈ ਆਲੇ, ਗਾਵਨ ਤੂੰ ਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵਹਿ ਜੋਤ ਮੁਹੰਮਦ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ ਸਹੀ ਤੁਧਨੂੰ, ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ, ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਸਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੈ, ਬਿਭੂਤ ਕਿੰਥਾ ਕਾਲ ਕੁਆਈ, ਕੁਆਰੀ ਕਾਇਆ ਜੁਗ ਤਰੰਡਾ, ਪ੍ਰਤੀਤ ਆਈ ਪੰਥੀ ਸਰਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਸੈ ਆਦੇਸ਼, ਆਦਾ ਨੀਲਾ ਨਾਦ ਅਨਾਥ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇ ਆਪ ਭੰਡਾਰਨ, ਘਟ ਘਟ ਵਾਜ ਹੈ ਨਾਦ ਆਪ, ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ, ਸੰਯੋਗ ਵਿਯੋਗ ਦੇ ਕਰ ਚਲਾਵਾ, ਲਿਖਿਆ ਵੈ ਭਾਗ, ਆਦੇਸ਼ ਤਸੈ ਆਦੇਸ਼, ਆਦਾ ਨੀਲਾ ਨਾਦ ਅਨਾਥ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਕਲਾਏ ਦੀਵਾਨ, ਜਿਵ ਤਿਸ ਭਾਵੈ ਤਵੈ ਚਲਾਵੈ, ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹਨਾਂ ਨਦਰ ਨਾਵੈ, ਬਹੁਤਾ ਉਹ ਵਿਡਾਉਣ, ਆਦੇਸ਼ ਤਸੈ ਆਦੇਸ਼, ਆਦਾ ਨੀਲਾ ਨਾਦ ਅਨਾਥ, ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੁਗ ਛਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਸੈ ਆਦੇਸ਼, ਆਦਾ ਨੀਲਾ ਨਾਦ ਅਨਾਥ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋ, ਹੇ ਲੱਖ ਹੋ ਵਹਿ ਲੱਖ, ਵੀਸ ਲੱਖ ਲੱਖ ਗੇੜਾ ਕੀ ਹੈ, ਇੱਕ ਨਾਮ ਜਗਦੀਸ਼, ਏਕ ਰਾਹੇ ਪਤ ਪਵਨੀਆਂ, ਚੜੀਆਂ ਹੋਏ ਇੱਕੀਸ, ਸੁਣ ਗੱਲਾਂ ਆਕਾਸ਼ ਕੀ, ਕੀਟਾ ਏ ਰੀਸ ਨਾਨਕ ਨਦਰੀ ਪਾਈ ਹੈ, ਕੂੜੀ ਕੂੜੈ ਠੀਸ ਵਾਖਣ, ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋ, ਰਾਤੀ ਰੁੱਤੀ ਦਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ, ਧਰਮਸਾਲ ਤਿਸ ਵਿੱਚ ਜੀ, ਜੁਗਤ ਕੇ ਰੰਗ ਤਿਨ ਕੇ ਨਾਮ, ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਥੈ ਸੋਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਏ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ ਗਿਆਨ, ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਹੇਸ, ਕੇਤੇ ਬਰਮੇ ਘਾਟ ਘੜੀਆ ਹੈ ਰੂਪ ਰੰਗ, ਕੇਵੇਸ ਕੇਤੀ ਅਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਅੰਤ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁਧਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀ ਅਖਾਣੀ, ਕੇਤੀ ਅਮਾਣੀ, ਕੇਤੇ ਪਾਤ ਨਿਰਨ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕੇ ਅੰਤ ਨੇ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਥੈ ਨਾਦ ਵਿਨੋਦ ਕੂਡ, ਅਨੰਦ ਸਰਮ ਖੰਡ ਕੀ ਬਾਣੀ ਰੂਪ, ਤਥੈ
ਘਾੜਤ ਘੜੀਏ ਬਹੁਤਾਂ ਨੂੰ ਤਾਂ ਕਿ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤੱਥਾ ਘੜੀਏ ਸੁੱਖ ਮਤ ਮਨ ਬੁੱਤ ਤੱਥਾ ਘੜੀਏ ਸੁਰਾ ਸੁਣਾ ਕੀ ਸੁੱਧ ਕਰਮਖੰਡ ਕੀ ਬਾਣੀ ਜੋ ਤਿੱਥੇ ਹੋਰ ਨਾ ਕੋਈ ਹੋ ਤਿੱਥੇ ਜੋ ਮਹਾਂਬਲ ਸੂਰਤ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਮ ਆਹੇ ਤਾਂ ਕਿ ਰੂਪ ਨਾ ਕਥੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਦਿਲ ਕੈ ਰਾਮ ਬਸੈ ਮਨ ਮਾਹੇ ਤਿੱਥੇ ਭਗਤ ਵਸਹਿ ਕੇ ਲੋ ਕਰੈ ਮਨ ਸੋਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਰ ਨਿਹਾਲ ਤਿੱਥੇ ਖੰਡ ਮੰਡਲ ਵਰਭਣ ਜੇ ਕੋ ਕਥਾ ਹੈ ਤੈ ਅੰਤ ਨਾ ਤਿੱਥੇ ਲੋ ਅਲੋ ਆਕਾਰ ਜੇਵ ਜੇਵ ਹੁਕਮ ਤਿਵੈ ਤਿਵਕਾਰ ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਪਤਾ ਹਾ ਰਾਤੀ ਸੁਨਿਆਰ ਐਰਣ ਮਤ ਬੇਦ ਹਥਿਆਰ ਭਾਉ ਖਰਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਤੋਂ ਨਗਰ ਕਰਮ ਤੋਂ ਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ

ਰੇ ਭੇ ਪਉ ਕਹਿ ਨ ਸਕੇ ਹ ਚਲ ਮੂਰ ਤਨ ਭਉ ਪ੍ਰਕਾਸ਼ ਮਿਤੋ ਚਿਹ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜੈ ਤ੍ਰੇ ਭਵਨ ਮਿਹ ਥੁਰ ਨਰ ਸੁਰ ਨੇਤ ਨਿਤ ਬੰਤ ਕਹਿ ਤੁਐ ਸਰਮ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਅਜਾਇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹੇ ਨਮਸਤਾਂ ਢਾਹੇ ਨਮਸਤਾਂ ਨੀਲੇ ਨਮਸਤਾਂ ਨਾਤੇ ਨਮਸਤਾਂ ਸ਼ੇਰਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਭਾਰੇ ਨਮਸਤੰ ਸੋਏ ਕੈ ਨਮਸਤਾਂ ਅਨੇਕੈ ਨਮਸਤਾਂ ਭੂਤੇ ਨਮਸਤਾਂ ਰੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਧਾਤੇ ਨਮਸਤੰ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤੰ ਨਿਰਤਾਪੇ ਨਮਸਤਾਂ ਥਾਪੇ ਨਮਸਤੰ ਬ੍ਰਹਮਾਨੇ ਨਮਸਤੰ ਨਿਧਾਨੇ ਨਮਸਤਾਂ ਗਾਹੇ ਨਮਸਤਾਂ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੇ ਨਮਸਤੰ ਜਨਮੇ ਨਮਸਤੰ ਸੁਬਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਇਆਲੇ ਨਮਸਤੰ ਅਮਰਨੇ ਨਮਸਤੰ ਅਮਰਨੇ ਨਮਸਤੰ ਗਿਰਾਰੰ ਨਮਸਤੰ ਕਿਰਤਾਰੰ ਨਮੋ ਸਰਵ ਧੰਦੇ ਨਮੋ ਅਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਇਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਤਾਮ ਹੈ ਧੇ ਹੈ ਭੇ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਵਰਗ ਹੈ ਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਮਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਨੀਕ ਹੈ ਨਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਭ ਹੈ ਅਜੰਮ ਹੈ ਭੂਤ ਹੈ ਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਭੀਤ ਹੈ ਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵ ਮਾਨਿ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਮੇ ਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਜੋ ਰਾਜ ਰਾਜੇਸੁਮ ਪਰਮ ਰੂਪੇ ਨਮੋ ਜੋਗ ਜੋਗੇਸੁਮ ਪਰਮ ਸਿੱਧੇ ਨਮੋ ਰਾਜ ਰਾਜੇਸੁਮ ਪਰਮ ਵਿਦੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ ਨਮੋ ਨਿਤ ਨਾਰਾਇਣ ਕ੍ਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਸਾਂਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੁਰਦਰਦੰ ਅਗੰ ਉਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੋਸ਼ਪਾਲੰ

ਤਦਿਆਲ ਅਸ਼ਦੀਅਤ ਦੀ ਅਨਾਮੰਗ ਕਾਮ ਸਮਸਤ ਪ੍ਰਾਜੀ ਸਮਸਤ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅੰਗੰਜੇ ਨਮਸਤਵੰ ਅਭੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜ ਨਮੋ ਸਾਹ ਨਮੋ ਸਾਹ ਨਮੋ ਮਹਮਾ ਨਮੋ ਗੀਤ ਗੀਤ ਨਮੋ ਪ੍ਰੀਤ ਪ੍ਰੀਤ ਨਮੋ ਰੋਕ ਰੋਕ ਨਮੋ ਸੋਖ ਸੋਖ ਨਮੋ ਸਰਵ ਰੋਗ ਨਮੋ ਸਰਭੋਗ ਨਮੋ ਸਰਬਜੀਤੰ ਨਮੋ ਸਰਭੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦ੍ਰਿਸ਼ ਨਮੋ ਸਰਵ ਕ੍ਰਿਸ਼ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਨ ਬੀਜੇ ਅਖਿਜੇ ਅਭਿਜੇ ਸਮਸਤ ਪ੍ਰਸਿੱਧੇ ਕਿਰਪਾਲੰ ਸਰੂਪੇ ਕੁਕਰਮ ਪ੍ਰਣਾਸੀ।

ਧਰਮੀ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਲਖ ਕਰਮ ਸਰਬੰਗਦਾਤਾ ਸਰਬੰਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਭੁਗਤਾ ਸਰਵੰ ਜੋਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਰ

ਸਰਬਾਨੰਦ ਮੂਰਤ ਜੋ ਪੁਰਖ ਅਪਾਰ ਸਰਬ ਮੰਤਰ ਮਾਨ ਦੇਵ ਭੇਵੇ ਆਦਿ ਉਦਾਰ ਸਰਬ ਪਾਲਕ ਸਰਬ ਕਾਲ ਸਰਬ ਕੋ ਪੁਰਖ ਕਾਲ ਜਤਰ ਤਤਰ ਬਿਰਾਜ ਹੈ ਭੂਤ ਰੂਪ ਵਿਸ਼ਾਲ ਨਾਮ ਠਾਮ ਨੰਦਾਦ ਜਾ ਕਰ ਰੂਪ ਰੰਗ ਨਰੇਖ ਆਦਿ ਪੁਰਖ ਉਦਾਰ ਮੂਰਤ ਜੋ ਨਾਦ ਸਿੱਖ ਦੇ ਸੌ ਨ ਭੇਸ ਜਾ ਕਰ ਰੂਪ ਰੇਖ ਨਾ ਰਾਗ ਦੇ ਸੌਰ ਨ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖ ਧਾਮ ਹੂ ਨਹਿ ਜਾਹਿ ਸਰਬ ਮਾਨ ਸਰਵਤਰ ਮਾਨ ਸਦੈ ਮੰਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਨਿਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੀ ਜੇ ਬੇਦ ਔਰ ਕਤੇ ਰੂਪ ਰੰਗ ਨਾ ਜਾਤ ਪਾਤ ਸੋ ਜਾਨਈ ਕਿਹੋ ਜੇ ਆਤਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤੁਰ ਚਕਮਾ ਨਹੀਂ ਪੁਰ ਤੀਨ ਲੋਕ ਚਾਹੁੰਦਾ ਹੈ ਕਿ ਵਿਖੈ ਜਗ ਜਾਪ ਪਈ ਜੇ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸੁਜਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਾਖਾ ਭੇਸ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਾਨੋ ਸਤੇ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅਮਹੀਨ ਅਭੰਗਨ ਆਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨਾ ਜਾਣੀ ਜੇ ਰੂਪ ਰੰਗ ਵਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਯਾ ਵਹੀ ਬਹੁ ਚਿਤ ਮਦ ਭਾਰ ਛੰਦ ਤੈ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰਾ ਸੁਨੇਹ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸ ਅਨਾਸਾ ਜਨ ਬਾਹੁ ਸਾਨ ਸਾਹ ਰਾਜਾਨ ਰਾਜਪਾਨਾਨ ਪਾਂਦੇ ਵਾਂਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਭੂਤ ਅੰਗਾ ਭਾਵੇ ਅਭੰਗ ਅਤਮਿਤ ਅਪਾਰ ਗੁਰਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਅਦੁੱਤ ਪ੍ਰਚੰਡ ਮਿਤਗਤ ਅਖੰਡ ਵਾਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਡਿਆ ਅੰਡਨ ਵਾਢਿਆ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੁੰਦੇ ਉਦਾਰੇ ਪਾਰੇ ਹਰੀਅੰ ਕਰੇ ਨਾਮੇ ਅਕਾਮੇ ਭੁਜੰਗ ਪਰਿਆਵਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੂ ਨ ਪਿੱਤਰੈ ਨ ਕਰਮੰਗ ਨ ਕਾਏ ਅਜਨਮ ਅਜਾਏ ਨਾ ਚਿਤ੍ਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀ ਸਹਿਦੀ ਸਹਿ ਦ੍ਰਿਸ਼ ਕ੍ਰਿਸ਼ ਭਗਵਤੀ ਛੰਦ ਤੈ ਪ੍ਰਸਾਦ ਕਹਤੇ ਕਿਆ ਇਸ਼ਿਜ ਦੇਸੇ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿਆ ਭੂਤ ਭਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮ ਪੂਜਾ ਹੈ ਕਿ ਆ ਸੋਕ ਭਰਨੈ ਕਿ ਸਰਵਾ ਭਰਨੈ ਕਿ ਜਗ ਪੰਕ੍ਰਿਤੀ ਅੰਗ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨਭਾਉ ਰੂਪ ਹੈ ਕਿ ਆਦਾ ਦੇਵ ਹੈ ਕਿ ਆਪ ਅਭੇਵ ਹੈ ਕਿ ਚਿਤ੍ਰ ਮਹੀਨੈ ਕਿ ਅਧੀਨੈ ਕਿ ਰੋਜੀ ਰਜਾਕਿਆ ਰਹੀ ਮੇਰੇ ਹੱਕ ਹੈ ਕਿ ਪਾਕ ਵੀ ਐਬ ਹੈ ਕਿ ਗੈਬੁਲ ਗੈਬ ਹੈ ਕਿ ਅਹਬੁਲ ਗੁਨਾਹ ਹੈ ਕਿ ਸਾਹਾਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਗਲੀ ਹੈ ਕਿ ਸਰਵਤਰ ਮਾਨੀ ਇੱਕ ਸਰਵਤਰ ਦਾਨੀ ਇੱਕ ਸਰਵਤਰ ਗਾਉਣਾ ਇੱਕ ਸਰਵਤਰ ਭਾਉਣਾ ਇੱਕ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਇੱਕ ਸਰਵਤਰ ਰਾਜ ਇੱਕ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਇੱਕ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਇੱਕ ਸਰਵਤਰ ਕਾਲ ਇੱਕ ਸਰਵਤਰ ਪਾਲ ਇੱਕ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਇੱਕ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸਾ ਕਿ ਸਰਵਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਤੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ
केसरवत्र इंद्र है, केसरवत्र चंद्र है, केसरवत्र कलीम के सर्वम कलीमे के परम फहीमे के अकलामे के साहिब कलामे के हुसन वजु है, तमाम रुजू है। हमेशुल सलाम मैसली खत मुदा में गनीम और शिकस्त है, गरीब उल परस्त है, बुलंद उल मकान है, जमीन उल जमान है, तमीज उल तमाम है, रुजू उल निदान है, हरीफ रजी मेरे जायक यकीन है, अनेक उतरंग है, भेद है, भंग है, अजीज उल निवास है, गनीम उल खिराज है, निरुक्त स्वरूप है, त्रिमुक्त विभूत है, प्रभुक्त प्रभा है, सुजुक्त सुधा है, सदैव स्वरूप है, अपेदी अनूप है, समस्त उपराज है, सदा सर्वसाज है, समस्त सलाम है, सदैव काम है, निर्वास स्वरूप है, अगाध है, अनूप है, वंगाद रूप है, अनाथ स्वरूप है, अनंगी अनामे, त्रिभंगी त्रिभंगी, त्रिकामे, त्रिवर्गं, त्रिबाध्य, अगंध्य, अगाध्य, सुपंग, सर्वभाग्य, सुसर्वानुराग्य, त्रिभुक्त स्वरूप है, छिज है, अछूत है, किन्नरकम प्रणास है, पृथ्वी प्रवास है, निरुक्त प्रवाह है, सदैव सदा है, विभुक्त स्वरूप है, प्रयुक्त अनूप है, निरुक्त सदा है, विभुक्त प्रवाह है, अनुक्त स्वरूप है, प्रयुक्त अनूप है, चाचरी छंद अभंग है, अनंग है, अपेख है, अलेख है, अपरम है, अकर्म है, अनाध है, जुगाध है, अजय है, अभय है, अभूत है, अतूत है, अनास है, उदास है, अंध है, अबंध है, अभक्त है, विरक्त है, अनास है, प्रकाश है, निचिंत है, निचिंत है, सुनिंत है, अलिख है, अदिख है, अलेख है, अपेख है, अटा है, अगह है, असंभ है, अगम्भ है, अनिल है, अनाद है, अनित है, सुनित है, अजात है, अजाद है, चरपट शंत है, प्रसाद सर्वं हंता, सर्वं गंता, सर्वं ख्याता, सर्वं ज्ञाता, सर्वं हर्ता, सर्वं कर्ता, सर्वं प्राण, सर्वं प्राण, सर्वं कर्म, सर्वं कर्म, सर्वं युक्ता, सर्वं मुक्ता, प्रसावल शंत व प्रसाद, नमो नरकनाशे सदैव प्रकाशे, अनंगं स्वरूपे, अपंगं विभूते, परमात्म परमाथे, सदा सर्वसाथे, अगाध स्वरूपे, निर्बाध विभूते, अनंगी अनामे, त्रिभंगी त्रिका, नृभंगी स्वरूपे, सर्वंगी अनूपे, न पोत्र न पुत्र न सत्र न मित्र न ताते न माते न जाते न पाते न साकुं श्री कह, अमितो अमीक है, अजय अमितो अमीक है, सदैव प्रभ है, अजय है, अजा है, भगवती शंत है, प्रसाद कि जा हर जहूर है, कि हाजिर हजूर है, मेसुल सलाम है, समस्त कलाम है, कि साहिब दिमाग है, कि हुसनो चिराग है, कि काम करीम है, कि राज करीम है, कि रोजी दे है, कि राज करीम है, करीम उल कमाल है, कि हुसनुल जमाल है, अंगरीम उल खिराज है, अंगरीम उल निवास है, हरीफ उल शिकन है, हरास उल फिकन है, कलंकं प्रणास है, समस्त उल निवास है, अगंज उल गनीम है, रजाय करीम है, समस्त उल जुबा है, के साहिब गिरा है, कि नरकुम प्रणास है, महिस्तुल निवास है, कि सर्वुल गवन है, हमेशुल रवन है, तमामुल तमीन है, समस्त अजीज है, परम परमीश है, समस्तुल अदीस है, आदेशुल अलेख है, हमेशुल अपेख है, जमीन उल जमा है, अमीक उल एमा है, करीमुल कमाल है, कि जुरत जमाल है, कि अचलंग प्रकाश है, कि मितो सुबास है, कि आजव स्वरूप है, कि मैं तो बैपूत है, कि मैं तो पसा है, कि आत्म प्रवाह है, अचलंग के अचलंग अनंग है, कि अमित तो अपंग है, मद पार शंत प्रसाद है,

ਬਸ ਕੀਓ ਵਿਖਿਆ ਸੋ ਬੈਠ ਕੇ ਐਸੇ ਹੀ ਐਸੇ ਬੈਸ ਬਿਤਾਇਓ। ਸਾਚ ਕਹੋ ਸੁਣ ਲੈ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਸਾਂ ਮੈਂ ਕਾਹੂ ਪਿਛਾਹ ਕੋ ਸੀਸ ਨਿਵਾਇਓ। ਕਹੂ ਬੁਤਾਨ ਕੋ ਪੂਜਤ ਹੈ ਪਾਸ ਕਹੂ ਮਿਰਤਾਨ ਕੋ ਪੂਜਨ ਤਹਾਇਓ। ਪੂਰ ਕਿਰਿਆ ਔਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਪੂਰ ਕਿਰਿਆ ਔਰ ਜੋ ਸਭ ਹੀ ਜਗ

ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣਿਆਈਆਂ, ਸਬਦੋ ਤੰਗਾ ਬਹੁ ਹਰੀ ਕੇਰਾ ਮੰਜਨੀ ਵਸਾਇਆ, ਕਹਿ ਨਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ, ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣ ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਣ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਾਹਿਬਾ। ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾ, ਜੇ ਸਭ ਹਨੇਰੇ ਕਹੈ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆ, ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸਬਦ ਕਰ ਸੁਭਾਗਿਆ, ਕਰ ਸੁਭਾਗਿਆ ਸਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖੋਆ, ਤਿਤ ਕਰਨ ਹਦ ਵਾਜੇ, ਸਾਚੀ ਲਵੇ ਬੰਦੇ ਨਿਮਾਣੀ ਦੇ ਨਿਮਾਣੀ ਲਵੇ, ਬਾਜੋ ਕਿਆ ਕਰੇ ਵਿਚਾਰੀਆ, ਤੁਧ

ਵਿਚਾਰੀਆ ਕਹਿ ਨਾਨਕ ਲਿਵੇ ਬੱਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਆਨੰਦ ਅਨੁਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਤਿਨਕਾ ਸਭ ਸੱਚੈ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਉਦੇਸ ਹੋਈ ਜਿਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰੇ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਹਾਣਾ ਪਾਵਾਏ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵਾਏ ਆਵਾਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰੂ ਕਉ ਹੁਕਮ ਮੰਨੀਏ ਪਾਈਏ ਹੁਕਮ ਮੰਨੇ ਹੋ ਗੁਰੂ ਕੀਰਾ ਗਾਵਉ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੂੰ ਏ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੁਕਮ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਜਦ ਤਿਸ ਨਾਲ ਕਿਉਂ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਡਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰ ਸੁਣਵਾਇਆ ਲਭ ਲੋ ਵੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤਨੀ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚਲਣਾ ਲਭ ਲੋ ਵੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲ ਹੁਣ ਕੀਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾ ਹੇ ਤਿਪ ਚਲੈ ਸੁਆਮੀ ਹੋਰ ਕਿਆ ਜਾਣਾ ਗੁਰ ਤੇਰੇ ਜੇ ਤੂੰ ਚਲਾ ਇਹ ਤਿਵੈ ਚਲਾ ਹੈ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾ ਇਹ ਆਪਣੀ ਸੇ ਗੁਰਦੁਆਰਾ ਹੈ ਸੁੱਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਏ ਹੋ ਸੋਇਲਾ ਸਭ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਤਿਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖਰਾ ਧਿਆਇਆ ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤਾਏ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਤੋਂ ਭਵ ਸ਼ਬਦ ਲਾਗੋ ਹਰਿ ਸਿਉ ਰਹੁ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਏਵ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂ ਹੈ ਹਾਰਿਆ ਹੋਏ ਤਸਨਾ ਵੱਡਾ ਰੋਗ ਲੱਗਾ ਮਨ ਮਰਹੁ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
ਜੀਓ ਨਿਰਮਲ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕਿਸੇ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰੇ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੇ ਗੁਰਬਿਨੇ ਵਰ ਨਾ ਜਾਣੇ ਕੋਈ ਕਹਿ ਨਾਨਕ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਵਿਮੁਖ ਹੋਵੇ ਮਿਲ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਆ ਜਾਏ ਅਨੇਕ ਦੂਨੀ ਭਰਮੋ ਆਵੇ ਮਿਲ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਮਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਾ ਸੱਚੀ ਬਾਣੀ ਬਾਣੀ ਤਾਂ ਗਾਵਾ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਵਧਾਰੋ ਹਰ ਰੰਗ ਜਪੇ ਹੋ ਸਾਰਿਕ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਬਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸਭ ਰਤਨ ਹੈ ਹੀਰੇ ਜਿਤ ਜੜਾਉ ਸਭ ਰਤਨ ਜਿਤ ਮਨ ਲਾਗਾਏ ਹੋ ਅਸਮਾਉ ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸਭ ਰਤਨ ਹੈ ਹੀਰਾ ਜਿਤ ਜੜਾਉ ਸਿਰ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਖ ਸਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸ ਨੂੰ ਅੰਦਰ ਹਰਲੇ ਵਿਲਾਗੈ ਜਾਗਤ ਰਹਿਣ ਮਿਹਾਣੀ ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਏ ਮਨਹੋਂ ਕਿਉਂ ਵਿਸਾਰੀਏ ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਮੌਕੇ ਪੋਵੇ ਨਾ ਸਕੀ ਜਿਸ ਨਾਉਂ ਆਪਣੀ ਨਿਵਲਾਵੇ ਆਪਣੀ ਨਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈ ਸ੍ਰੀ ਅਗਰ ਉਦਰ ਮੈਂ ਤੈ

ਆਇਆ ਜਾਓ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾ ਆਇਆ ਏ ਮਾਇਆ ਜਿਤ ਹਰ ਵਿਸਰੇ ਮੋਪਜੇ ਭਾਉ ਦੂਜਾ ਲਾਇਆ ਕਹਿ ਨਾਨਕ ਪ੍ਰਸ਼ਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਇਆ ਸੋ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਰਿਆ ਹੈ ਹਰ ਆਪ ਅਮੁੱਲ ਕਹਿ ਭਾਵ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ

ਪੈ ਨਾ ਪਾਏ, ਹਰਸ ਪਾਏ ਪੱਲੇ ਪੀ ਹਰਸ ਪਾਉਣ ਦਰਸਨਾ ਲੱਗ ਗਿਆ। ਇਹ ਹਰਸ ਕਰਮੀ ਪਾਈਏ ਸਤਿਗੁਰੂ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨੁ ਆਏ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਪਹਿਆ ਪ੍ਰਵਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ।

ਹਤਮਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲ ਆਏ ਹੋਵੇ ਸੋ ਸੰਸਾਰ ਤੁਮ ਦੇਖਦੇ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ। ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਏ, ਦਿਵ ਦ੍ਰਿਸ਼ਟ ਹੋਈ। ਸ਼ਰਵਣ ਹੋ ਮੇਰੇ ਹੋ, ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ।

ਸਾਚੈ ਸੁਣੜੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਉ ਦੁਆਰੇ ਪ੍ਰਗਟ ਕੀਏ ਦਸਮਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀਕ ਨਾ

ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਏ ਸੱਚਾ ਸੋਹਿਲਾ ਸੱਚ ਹੈ ਕਰ ਗਾਵਹੋ, ਗਾਵਹ ਤਾਂ ਸੋਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵ ਹੈ। ਸੱਚੋ ਧਿਆਵ ਹੈ ਜਾ ਤੁਦ ਭਾਵ ਹੈ, ਗੁਰਮੁਖ ਜਿਨਾ ਬੁਝਾਵ ਹੈ। ਉਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ। ਅਨੰਦ ਸੁਣੋ ਵੱਡ ਭਾਗੀ ਹੋ,

ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਜੀਆਂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤਖਤਾਂ ਉੱਪਰ ਪ੍ਰਕਾਸ਼ਮਣ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਐਸ ਵਕਤ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਨਿਤਨੇਮ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ, ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ। ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ, ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀਆਂ, ਕਦਮ ਕਦਮ ਰੇਖੇ ਵਿੱਚ ਲਾਵਣਾ। ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਘਰ ਪਰਿਵਾਰ ਅੰਦਰ ਸੁੱਖ ਸ਼ਾਂਤੀ ਵਰਤਾਉਣੀ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ। ਸਤਿਗੁਰੂ ਜੀਓ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ, ਪੰਥ ਅੰਦਰ ਏਕਤਾ ਇਤਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ, ਸਮੂਹਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ।

ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜਿਹੀ ਦਾਰਾਈ ਸੰਗਤ ਨੂੰ ਅਸੀਸ ਬਖਸ਼ ਦਿਆ। ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਉਪਰੰਤ ਅੰਮ੍ਰਿਤ ਵੇੜੇ ਦੀ ਵਾਰ।

साध संगत के संग बसे वड भागी।

ਵਡ ਭਾਗੀ ਪਾਏ।

प्रगट पई सब लो मह सेवक की राखी रहाओ

काटी सिलका ब्रह्म मोकी अपने प्रभ पाया मत कोई जान हो अवर कछा

मत कोई जान हो अबुर कछ सब प्रभु के हाथ सर्व सुख नानक पाए

0: ਅਕਾਲ ਮੂਰਤ ਅਜੂਨੀ ਸਹਿ ਭੰਗ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਣੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਣ ਕੋ ਰੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਵਾੜ ਜਿਉਂ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੁਨਾਹਾ

0: ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਦੇ ਆਖੇ ਲੱਖ ਕਰੋੜ, ਸੱਚੈ ਸਭ ਤਾਣ, ਸੱਚੇ ਸਭ ਜੋ, ਸੱਚੀ ਤੇਰੀ ਸਿਫਤ, ਸੱਚੀ ਸਾਲਾਹਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜਮੇ ਸੋ ਕੱਚ ਨਿਕੱਚ, ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ ਵਡਿਆਈ ਜਾ ਨਿਹਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁੱਝੈ ਸਭ ਭਾਓ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਪਿਆ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਵ ਰਜਾਏ, ਮਹਲਾ ਦੂਜਾ।
0: ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾਵਿਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਏ ਪਿਆਕ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ

ਪੌੜੀ ਨਾਨਕ ਜੋ ਪਾਏ ਕਾ ਲਿਖਣਾ ਵੈ ਧਰਮ ਬਹਾ ਲਿਆ ਉੱਥੇ ਸੱਚੇ ਸੱਚ ਨਿਬੜੈ ਚੁਣ ਵਾ ਕੱਢੇ ਜਜਮਾ ਲਿਆ ਥਾਉ ਨ ਪਾਇਨ ਕੁੜੀ ਆਰ ਮੂੰਹ ਕਾਲੈ ਦੋ ਜਗ ਚਾਲਿਆ ਤੇ ਨਾਲੇ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾ ਲਿਆ ਲਿਖਣਾ ਵੈ ਧਰਮ ਬਹਾ ਲਿਆ।

0: ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਲਾਹਾ ਵਿਸਮਾਤ ਉੱਜੜ ਵਿਸਮਾਤ ਰਹਾ ਵਿਸਮਾਤ ਨੇੜੇ ਵਿਸਮਾਤ ਦੂਰ ਵਿਸਮਾਤ ਦੇਖੇ ਹਾਜ਼ਰਾ ਹਜੂਰ ਵੇਖ ਵਿੜਾਨ ਰਿਹਾ ਵਿਸਮਾਤ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨਵ ਮਹਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ।

ਪਵਣ ਵਹਿ ਸਦਵਾਉ ਭੈ ਵਿੱਚ ਚਲਹਿ ਲਖ ਦਰੀਆ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੁ ਕਰੋੜੀ ਚਲਤ ਨਯੰਤ ਭੈ ਵਿੱਚ ਸਿੱਧ ਬੁੱਧ ਸੁਰਨਾ ਭੈ ਵਿੱਚ ਆ ਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵਹਿ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ।

ਹੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜੀ ਬੋਤੇ ਜਨਮ ਪਰਮਿਆ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ। ਜਿਨ ਸੱਚੋ ਸੱਚ ਬੁਝਾਇਆ।

0: ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉੜ ਰਾਵਾ ਝਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਭਿੰਨੀ ਰਹਿਣ ਜਨਮ ਚਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਨਗਾਹ ਪੰਖੀ ਪਾਉਂਦੀਆਂ ਲੈਣਾ ਸਾਹ ਸੂਏ ਚਾੜ ਪਵਾਈਏ ਜੰਤ ਨਾਨਕ ਹੋਂਦਿਆਂ ਗਣਤ ਅਨੰਤ ਬੰਧਨ ਬੰਦ ਪਵਾਈਏ ਸੋਏ ਪਏ ਕਿਰਤ ਨੱਚੈ ਸਭ ਕੋਏ ਨੱਚ

ਜਾਏ ਲੈ ਨਰਕ ਨਾ ਜਾਈਏ ਜਿਉ ਪਿੰਨ ਸਭ ਤਿਸ ਦਾ ਦੇਖਾ ਜੇ ਆ ਗਵਾਈਏ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇ ਦੀ ਆਈਏ ਹੋ ਰਹਿ ਨਾ ਪ੍ਰਿਯ ਪਾਈਏ ਹੋ ਰਹਿ ਨਾ ਪ੍ਰਿਯ ਪਾਈਏ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਣਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ ਮੋਖ।

0: ਆਦਰ ਸੁਜੈ ਗਿਆਨ ਵਿਹੁਣਾ ਕਥ ਕਥ ਲੁਜੈ ਨਾਨਕ ਹੁਕਮੀ ਲਿਖਿਆ ਲੇ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ
1: ਹਮੇ ਇਹਾ ਜਾਤ ਹੈ ਹਮੇ ਕਰਮ ਕਮਾਹ ਹਮੇ ਹੀ ਬੰਦਨਾ ਫਿਰ ਪ੍ਰਜੋਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮਹਿ ਜਾਏ ਹਮੇ ਇਹੋ ਹੁਕਮ ਹੈ ਪਿਆ ਕਿਰਤ ਕਰਾਹੇ ਹਮੇ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ।

ਨਾਨਕ ਜਨ ਤਿਉ ਭਾਇ ਕੈ ਸਮਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਥ ਤਿਸ ਤਿਸ ਦਿਬਾਣਿ ਭਗ।

ਬੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਸਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨ ਮੁਖੀ

ਕਮਾਣਾ ਅਲਮਲ ਖਾਈ ਸਰਛਾਈ ਪਾਈ ਮੂਰਖਾਂ ਦਾ ਪਤ ਗਵਾਈ ਬਿਨਨਾਮ ਕਿਸ ਤਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪੁੱਛਤਾਣੀ।

0: ਜੇ ਕੋਈ ਤਾਂ ਉਗਵੈ ਰੁਤੀ ਹੂਰਤ ਹੋਏ ਨਾਨਕ ਪਾਹੈ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ
1: ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ।

ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ। ਧਰਮੀ ਧਰਮ ਕਰ ਹੈਗਾ ਵਾਵ ਹੇ ਮੰਗਹੇ ਮੋਖ ਦੁਆਰ। ਜਤੀ ਸਦਾ ਵਹੇ ਜੁਗਤ ਨਾ ਜਾਣ ਹੇ ਛੱਡ ਵਹੇ ਹੇ ਘਰ ਬਾਰ। ਸਭ ਕੋ ਪੂਰਾ ਪੇ ਹੋਵੇ ਘਟ ਨਾ ਕੋਈ ਆਖੇ। ਪਤ ਪ੍ਰਵਾਣਾ ਪਿੱਛੇ ਪਾਈਏ ਤਾਂ

0: ਚੰਗੇ ਸੀ ਕੇ ਪੌੜੀ
1: ਹੋਰ ਕਰਮ ਜੀ ਨਾ ਕੋ ਪਾਇਆ ਤਾਂ ਕਿੰਨੀ ਕਸਮਤੀ ਆਇਆ ਇੰਨਾ ਜਨਤਾ ਕਹਿ ਬਸ ਕਿਸ ਨੇ ਤੁਧ ਵੇਖੀ ਜਗ ਪਾਇਆ ਇੱਕ ਨਾ ਨੂੰ ਤੂੰ ਮੇਲੇ ਕਾਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣੀਆਂ ਤਿੱਥੇ ਤੁਧ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ ਸਹਿਜ ਹੀ ਸੱਚ ਸਮਾਇਆ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ।

0: ਸੋ ਕਰ ਰਹਿਆ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ।

ਆਤਮਾ ਵਾਸੁਦੇਵ ਵਸਿਆ ਜੇ ਕੋ ਜਾਣੈ ਪਿਓ ਨਾਨਕ ਤਾ ਕਾ ਦਸ ਹੈ ਸੋਈ ਨਿਰੰਜ।

ਪੜਿਆ ਹੋਵੇ ਗੁਨੇਗਾਰ ਤੋਮੀ ਸਾਧਨਾ ਮਾਰੀਏ ਜੇ ਅਕਾਲ ਕਾਲਣਾ ਤੇ ਵੇਹੋ ਨਾ ਪਚਾਰੀਏ ਐਸੀ ਕਲਾ ਨਾ ਖੇੜੀਏ ਜਿੱਧਰ ਗਿਆ ਹਾਰੀਏ ਪੜਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ।

ਬੋੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਜਿਤਿਆ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੂਬੇ।

ਸਿਮਲ ਰੁਖਸ ਰਾਇ ਰਾ ਅਤ ਦੀਰਘ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਠਤ ਨੀ ਵੀ ਨਾਨਕ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ।

ਉੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇ।

ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਜਕ ਸੰਭਾਏ ਨਾਨਕ ਜਿਨ

ਕੋਈ ਸਭੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕਿਤਾ ਆਪੋ ਆਪਣਾ ਆਪੇ ਲੇਖਾ ਸੰਡੀ ਹੈ ਜਾ ਰਹਿਣਾ ਨਾਈ ਐਤ ਜਗਤਾ ਕਾਇਤ ਗਰਭ ਹੰਡੀਏ।

0: ਸਜਾਏ ਮਹੱਲਾ ਪਹਿਲਾ।
1: ਅੰਦਰੋਂ ਹੋ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ। ਅੱਠ ਸੱਠ ਤੀਰਥ ਜੇ ਨਹਾਵੇ ਉਤਰੈ ਨਾਹੀਂ ਮੈਲ। ਜਿਨ ਪਟ ਅੰਦਰ ਬਾਹਰ ਕੁਦਰਤੇ ਭਲੇ ਸੰਸਾਰ। ਤਿੰਨੇ ਹੋ ਲੱਗਾ ਰੱਬ ਸੇ ਧੀ। ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਭ ਹੇ ਚੁੱਪ ਵੀ ਕਰ ਜਾ ਹੇ। ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ ਦਰਬਾਰ ਪਰ ਖਰਚ ਮੰਗਾ।

0: ਪੌੜੀ
1: ਜਿਸੇ ਵੀ ਸੁਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਆ ਆਪਣਾ ਸਾ ਕਾਲ ਪੁਰੀ ਕਿਉਂ ਕਾਲੀਏ ਮੰਦਾ ਮੂਲਾ ਕੀ ਜੈ ਦੇ ਲੰਬੀ ਨਦਰ ਨਿਹਾਲੀਏ ਜੋ ਸਾਹਿਬ ਨਾਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਚਲਾ ਹੀ ਉੱਪਰ ਕਾਲੀਏ ਕਿਚਲਾ ਹੀ ਉੱਪਰ

ਜਿਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ ਕੂੜ ਕਮਾਣੈ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂ

ਸ੍ਰੀ ਨਾਨਕ ਅੰਤਨ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ ਪੀਰ ਆਪ ਕਰਾਏ ਮਾਰ ਇੱਕ ਨਾਗ ਗਲੀ ਜੰਜੀਰੀਆ ਪੂਰੀ ਚੜ੍ਹਿਆ ਬਿਸਿਆਰ ਆਪ ਕਰਾਏ ਕਰੇ ਆਪ ਕੈਸੂ ਕਰੀ ਪੁਕਾਰ ਨਾਨਕ ਕਰਨਾ ਜਿਨਕੀ ਆਪ ਫਿਰ ਤਿਸੀ ਕਰਨੀ ਸਾਰ।

ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ ਤਿਸ ਜੰਤ ਪਾਏ ਕਹਿ ਦੇਖੇ ਥਾਪ ਥਾਪ ਕਿਸਨੋ ਕਹੀਏ ਨਾਨਕਾ ਸਭ ਕਿਛ ਆਪੇ ਆਪ ਪੌੜੀ ਵਡੇਕੀਆਂ ਵਡਿਆ।

0: ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਦਰ ਕਰੀਮ ਦੇ ਜੀ ਅਰਜਕ ਸੰਭਾਏ ਸਾਈ ਕਾਰ ਘਮਾਵਣੀ ਤੁਰ ਛੋਡੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਔਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vale. Samatandi hundeyal prabhu.

जुगो जुग अटल चवर छतर तख्त दे मालक सतगुरु हाजरा हजूर जहर जहर सर्ब कला भरपूर दसा हाँ पातशाहियां दी आत्मक जोत साहिब श्री गुरु ग्रंथ साहिब पातशाह जी दी पावन पवित्र हजूरी गोद विच जुड़ बैठी गुरु प्यार वाली गुरु सवारी गुरु रूप साध संगत जीओ सतगुरां दी महान कृपालता दयालता दा सदका अमृत वेले दे सजे हुए दीवाना दे अंदर जुड़ बैठ के अदब सत्कार सहित रबी गुरबाणी दे कीर्तन सत्कार जो कीर्तनिया पासों आप जी ने सरवण कीते ने आओ अमृत वेले जो सतगुरु गुरदेव पातशाह ने पावन पवित्र मुखबाक हुक्मनामा बख्शिश किया उस दी विचार जो उपदेश सतगुरु जी बख्शिश कर रहे हैं पंजवें पातशाह साहिब श्री गुरु अर्जन देव महाराज बिलावल राग दे विच श्री गुरु ग्रंथ साहिब महाराज जी दे पावन अंग 813 तो आरंभ हो के 814 तक पावन शब्द सतगुरु ने फरमान कीता है। एह सागर सोई तरै जो हर गुण गाए साध संगत कै संग वसै वड भागी पाए बिलावल राग दे विच गुरु अर्जन देव महाराज जी का पावन शब्द है। दुनिया नूं संसार नूं सागर दी न्याई सतगुरु गुरु अर्जन देव महाराज पातशाह आखदे ने सागर दे विचों पार लंघना होवे किसी दरिया नूं किसी सागर नूं नदी नूं पार करना होवे ते मनुख नूं कोई सहारा चाहिए तैरना आउंदा होवे जां कोई बेड़ी दे विच सवार होके किसी जहाज दे विच सिप दे विच सवार होके दरिया नूं सागर नूं तरिया जा सकदा है। उस तों बिना मनुख पानी दे विच डुब जांदा है। पातशाह कहिंदे ने जिहड़ा दुनिया संसार है ये भी सागर की तरह है। इत्थे भी मनुख डुब रहे ने पानी दे विच डुबना कुछ होर है दुनिया रूपी सागर दे विच डुबना कुछ होर है। मनुख नूं सतगुरु ने इस दुनिया रूपी सागर तो वखरा नहीं किया मनुख ने एक उपदेश दिता संदेश दिता
ਬਈ ਜੇ ਸਾਗਰ ਦੇ ਵਿੱਚੋਂ ਪਾਰ ਲੰਘਣਾ ਹੈ ਤਾਂ ਇਹਦੇ ਵਿੱਚ ਆਉਣਾ ਪਏਗਾ, ਤਰਨ ਦੀ ਜਾਂਚ ਸਿੱਖਣੀ ਪਏਗੀ ਜਾਂ ਕੋਈ ਸਹਾਰਾ ਲੈਣਾ ਪਏਗਾ। ਕੁਝ ਧਰਮਾਂ ਨੇ ਔਰ ਅਨਧਰਮੀ ਲੋਕਾਂ ਨੇ ਇਹ ਸਾਗਰ ਦੇ ਵਿੱਚ ਡੁੱਬਣ ਦੇ ਡਰ ਤੋਂ ਆਪਣੇ ਆਪ ਨੂੰ ਕਿਨਾਰੇ 'ਤੇ ਦੂਰ ਕਰ ਲਿਆ। ਇਹ ਡਰ ਅਸੀਂ ਡੁੱਬ ਜਾਵਾਂਗੇ। ਉਹਨਾਂ ਆਖਿਆ ਵੀ ਇਹ ਤੋਂ ਬਾਹਰ ਦੂਰ ਹੋ ਜਾਈਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਐਸਾ ਜ਼ਿਕਰ ਕੀਤਾ ਔਰ ਬਕਾਇਦਾ ਸਵਾਲ ਕੀਤਾ ਗਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ। ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਿਰਪਾਈਏ ਪਾਰੋ, ਚਰਪਟ ਬੋਲੇ ਔਧੂ ਨਾਨਕ ਦੇਹਿ ਸੱਚਾ ਵਿਚਾਰੋ। ਇਹ ਜੋਗੀ ਸੀ ਚਰਪਟ ਨਾਮ ਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਇਹ ਦੁਨੀਆ ਰੂਪੀ ਜਿਹੜਾ ਸਾਗਰ ਇਹਨੂੰ ਤਰਨਾ ਬੇਖਾ ਮੈਂ ਔਖਾ ਹੈ, ਕਿਉਂ ਕਿਰਪਾਈਏ ਪਾਰੋ। ਚਰਪਟ ਬੋਲੇ ਔਧੂ ਨਾਨਕ, ਚਰਪਟ ਬੋਲਦਾ ਔਧੂ ਜੋਗੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦਾ ਜਵਾਬ ਦਿਓ। ਸਤਿਗੁਰੂ ਨੇ ਬੜੀ ਸੌਖੀ ਗੱਲ ਔਰ ਦੁਨਿਆਵੀ ਲੋਕਾਂ ਨੂੰ ਸਮਝਾਉਣ ਵਾਸਤੇ ਸਿਧਾਂਤ ਬਖਸ਼ਿਸ਼ ਕੀਤਾ ਬਈ ਜੀ ਸਾਗਰ ਦੇ ਵਿੱਚੋਂ ਤੁਸੀਂ ਪਾਰ ਲੰਘਣਾ ਚਾਹੁੰਦੇ ਹੋ ਪਰ ਸਾਗਰ ਦੇ ਵਿੱਚ ਵੜਨਾ ਪਏਗਾ। ਹੁਣ ਬਾਹਰ ਬੈਠੇ ਹਾਂ, ਸਾਗਰ ਦੇ ਵਿੱਚੋਂ ਪਾਰ ਨਹੀਂ ਲੰਘਿਆ ਜਾ ਸਕਦਾ। ਜੋਗੀਆਂ ਨੇ ਆਪਣੇ ਆਪ ਨੂੰ ਕਿਨਾਰੇ ਕਰ ਲਿਆ। ਹੁਣ ਜਿਹੜਾ ਮਨੁੱਖ ਕਿਨਾਰੇ ਦੂਰ ਹੋਵੇ ਉਹ ਕਿਵੇਂ ਪਾਰ ਲੰਘ ਸਕਦਾ ਹੈ? ਅਖੀਰ ਆਪ ਉਸ ਪਾਣੀ ਦੇ ਵਿੱਚ ਜਾਣਾ ਪਏਗਾ, ਤਰਨ ਦੀ ਜਾਂਚ ਸਿੱਖਣੀ ਹੈ ਤਾਂ ਵੀ ਜਾਣਾ ਪਏਗਾ, ਬੇੜੀ ਦੇ ਵਿੱਚ ਸਵਾਰ ਹੋ ਕੇ ਪਾਰ ਲੰਘਣਾ ਤਾਂ ਵੀ ਬੇੜੀ ਪਾਣੀ ਦੇ ਵਿੱਚ ਚੱਲੇਗੀ। ਬੇੜੀ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦੀ, ਪਾਣੀ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ। ਅਤੇ ਮਹਾਰਾਜ ਕਹਿੰਦੇ ਨੇ ਸਾਗਰ ਦੇ ਵਿੱਚ ਆਓ। ਸੰਸਾਰ ਸਾਗਰ ਹੈ, ਪਦਾਰਥਾਂ ਦਾ ਪਾਣੀ, ਵਿਕਾਰਾਂ ਦੀਆਂ ਚੱਲਾਂ, ਲੋਭ ਲਹਿਰ ਅਤ ਨਿਜਰ ਬੱਜ ਹੈ। ਵਿਕਾਰਾਂ ਦੀਆਂ ਲਹਿਰਾਂ ਜਿਨ੍ਹਾਂ ਦੇ ਵਿੱਚ ਮਨੁੱਖ ਡੁੱਬ ਰਹੇ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿਵੇਂ ਤਰਿਆ ਜਾ ਸਕਦਾ ਹੈ? ਜੋ ਹਰ ਗੁਣ ਗਾਏ, ਪਰਮੇਸ਼ਵਰ ਦੇ ਗੁਣ, ਗੁਣ ਕੀ ਨੇ ਵਿਚਾਰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਕਿਉਂਕਿ ਲੋਭ ਦੀਆਂ ਲਹਿਰਾਂ ਨੇ, ਕਾਮ ਦੀਆਂ ਲਹਿਰਾਂ ਨੇ, ਕ੍ਰੋਧ ਅਹੰਕਾਰ ਦੀਆਂ ਲਹਿਰਾਂ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਡੁੱਬ ਰਹੇ ਹੈ, ਡੁੱਬ ਰਹੀਆਂ ਨੇ। ਇਹਨਾਂ ਲਹਿਰਾਂ ਦੇ ਵਿੱਚੋਂ ਪਾਰ ਲੰਘਣ ਵਾਸਤੇ ਸ਼ਬਦ ਦੇ ਰਾਹੀਂ ਗਿਆਨ ਦੀ ਵਿਚਾਰ ਲਾਜ਼ਮੀ, ਸਮਝਣਾ ਪਵੇਗਾ ਲੋਭ ਦਾ ਰੂਪ ਕੀ ਹੈ, ਅਹੰਕਾਰ ਦਾ ਰੂਪ ਕੀ ਹੈ। ਇਹ ਵਿਚਾਰ ਦੇ ਰਾਹੀਂ ਸਮਝਿਆ ਜਾ ਸਕਦਾ ਹੈ। ਵਿਚਾਰ ਕੀ ਹੈ? ਪਰਮੇਸ਼ਵਰ ਦੇ ਗੁਣ, ਅਤੇ ਗੁਣਾਂ ਦੀ ਪ੍ਰਾਪਤੀ ਤਾਂ ਹੋ ਸਕਦੀ ਹੈ ਜੇ ਆਪਣਾ ਆਪ ਸਮਰਪਣ ਕਰ ਦਈਏ। ਔਰ ਪਾਣੀ ਦਾ ਇੱਕ ਹੋਰ ਸੁਭਾਅ ਹੈ,
ਇਹ ਉਦੋਂ ਤੱਕ ਮਨੁੱਖ ਨੂੰ ਜੀਵ ਨੂੰ ਡੋਬਦਾ ਹੈ ਜਦੋਂ ਤੱਕ ਮਨੁੱਖ ਦੇ ਅੰਦਰ ਆਪਣਾ ਆਪ ਹੋਵੇ। ਜਿਉਂਦੇ ਮਨੁੱਖ ਡੁੱਬਦੇ ਨੇ, ਮੁਰਦਿਆਂ ਨੂੰ ਪਾਣੀ ਡੋਬਦਾ ਨਹੀਂ, ਮੁਰਦੇ ਤੈਰਦੇ ਨੇ। ਬਸ ਮਨੁੱਖ ਦਾ ਆਪਣਾ ਆਪ ਹੋਣਾ, ਆਪਣਾ ਅਹੰਕਾਰ ਹੋਣਾ ਹੀ ਦੁਨੀਆ ਰੂਪੀ ਸਾਗਰ ਦੇ ਵਿੱਚ ਡੁੱਬਣਾ ਹੈ। ਜਿਸ ਦਿਨ ਆਪਣਾ ਆਪ ਮਿਟ ਗਿਆ, ਗੁਣ ਇਸੇ ਵਾਸਤੇ ਗਾਇਨ ਕਰਨੇ ਨੇ, ਇਸੇ ਵਾਸਤੇ ਗੁਣਾਂ ਦੀ ਵਿਚਾਰ ਕਰਨੀ ਹੈ, ਮੇਰਾ ਆਪਣਾ ਆਪ ਮਿਟ ਜਾਏ। ਮੁਰਦੇ ਤੈਰਦੇ ਨੇ, ਮੁਰਦੇ ਡੁੱਬਦੇ ਨੇ। ਜਿਉਂਦਾ ਮਨੁੱਖ ਡੁੱਬਦਾ ਹੈ, ਜਦੋਂ ਤੱਕ ਮੈਂ ਮੇਰੀ ਹੈ ਉਦੋਂ ਤੱਕ ਮਨੁੱਖ ਵਿਕਾਰਾਂ ਦੇ ਵਿੱਚ ਡੁੱਬ ਰਹੇ। ਆਪਣਾ ਆਪ ਗੁਰੂ ਦੇ ਅੱਗੋਂ ਸਮਰਪਣ ਕਰ ਦਿੱਤਾ, ਮੁਰਦਾ ਹੋਏ ਮੁਰੀਦ।

ਸਾਡੇ ਜਲਦੇ ਹੋਏ ਹਿਰਦਿਆਂ ਨੂੰ, ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰਨ ਵਾਲਾ ਪਰਮੇਸ਼ਵਰ ਦਾ ਨਾਮ ਅੰਮ੍ਰਿਤ ਹੈ। ਗੁਰੂ ਦਾ ਸ਼ਬਦ ਉਹ ਅੰਮ੍ਰਿਤ ਜਲ ਹੈ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਬਾਣੀ। ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਮਨੁੱਖ ਨੂੰ ਬਾਣੀ ਦਾ ਗਿਆਨ ਨਾ ਵੀ ਹੋਵੇ, ਅਰਥ ਭਾਵ ਵੀ ਨਾ ਆਉਂਦੇ ਹੋਣ, ਸਮਝ ਵੀ ਨਾ ਆਉਂਦੀ ਹੋਵੇ, ਬਾਣੀ ਨੂੰ ਸੁਣ ਲਈਏ ਉਹ ਤਾਂ ਵੀ ਸਾਡੇ ਅੰਦਰ ਨੂੰ ਸ਼ੀਤਲ ਕਰਦੀ ਹੈ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਦੀ ਬਾਣੀ ਨੂੰ ਸੁਣ ਸੁਣ ਕੇ। ਔਰ ਸੁਣਨ ਦੀ ਗੱਲ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸੁਣਿਆ ਉਹ ਸੰਤੋਖੀ ਹੋ ਗਏ। ਸੁਣਿਆ ਸਤ ਸੰਤੋਖ ਇਹ ਗੁਣ ਨੇ, ਇਹਨਾਂ ਗੁਣਾਂ ਦੀ ਪ੍ਰਾਪਤੀ ਬਾਣੀ ਨੂੰ ਸਰਵਣ ਕਰਕੇ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ। ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇਂ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਬਾਣੀ ਸੁਣ ਕੇ ਸਾਡਾ ਧਿਆਨ ਨਿਰੰਕਾਰ ਦੇ ਨਾਲ ਜੁੜਦਾ ਹੈ। ਉਸ ਨੂੰ ਮਹਾਰਾਜ ਕਹਿੰਦੇ ਨੇ ਪ੍ਰਭ ਜਲਨ ਬੁਝਾਈ, ਤਪਦੇ ਹੋਏ ਹਿਰਦਿਆਂ ਨੂੰ ਬੁਝਾ ਦਿੱਤਾ, ਸ਼ਾਂਤ ਕਰ ਦਿੱਤਾ। ਵਿਕਾਰਾਂ ਦੇ ਰਾਹੀਂ ਹਿਰਦਾ ਤਪ ਰਹੇ, ਪ੍ਰਭੂ ਨਾਮ ਅੰਮ੍ਰਿਤ ਦੇ ਰਾਹੀਂ ਉਹ ਸ਼ਾਂਤ ਹੋ ਜਾਂਦਾ। ਅੰਮ੍ਰਿਤ ਨਾਮ ਜਲ ਸੰਚੇ, ਨਾਮ ਅੰਮ੍ਰਿਤ ਜਲ, ਉਹਦੇ ਨਾਲ ਗੁਰੂ ਨੇ ਸੰਚ ਦਿੱਤਾ, ਗੁਰ ਭਏ ਸਹਾਈ। ਇਸ ਤਰ੍ਹਾਂ ਸਤਿਗੁਰੂ ਸਾਡੀ ਜ਼ਿੰਦਗੀ ਦੇ ਵਿੱਚ ਸਹਾਈ ਹੁੰਦੇ ਨੇ, ਗੁਰੂ ਸਹਾਇਕ ਹੈ। ਜਨਮ ਮਰਨ ਦੁੱਖ ਕਾਟਿਆ, ਜਨਮ ਅਤੇ ਮਰਨ ਦਾ ਦੁੱਖ ਬੜਾ ਵੱਡਾ ਦੁੱਖ ਹੈ, ਇਹ ਕੱਟਿਆ ਜਾਂਦਾ। ਸੁੱਖ ਕਾ ਥਾਨ ਪਾਇਆ, ਮਨੁੱਖ ਸਾਰੀ ਜ਼ਿੰਦਗੀ ਸੁੱਖਾਂ ਦੀ ਭਾਲ ਕਰਦਾ ਸੰਸਾਰ ਦੇ ਵਿੱਚ, ਔਰ ਸੁੱਖਾਂ ਦੀ ਥਾਂ ਲੱਭਦਾ। ਮਨੁੱਖ ਨੇ ਬੜੇ ਯਤਨ ਕੀਤੇ, ਮਨੁੱਖ ਘਰ ਬਣਾਉਂਦਾ ਸੁੱਖ ਮਿਲੇਗਾ, ਔਰ ਇਹੋ ਜਿਹੀਆਂ ਥਾਵਾਂ 'ਤੇ ਜਾ ਕੇ ਘਰ ਬਣਾ ਲੈਂਦਾ ਜਿਹੜੀਆਂ ਅੱਤ ਦੀਆਂ ਸ਼ੀਤਲ ਠੰਡੀਆਂ ਥਾਵਾਂ ਨੇ। ਪਰ ਹੈਰਾਨੀ ਹੁੰਦੀ ਹੈ, ਮਨੁੱਖ ਉੱਥੇ ਵੀ ਤਪ ਰਹੇ, ਮਨੁੱਖ ਉੱਥੇ ਵੀ ਸੜ ਰਹੇ। ਅਤੇ ਪਾਤਸ਼ਾਹ ਕਹਿੰਦੇ ਨੇ ਕੇਵਲ ਬਾਹਰੀ ਤੌਰ 'ਤੇ ਨਹੀਂ, ਮਨੁੱਖ ਦੇ ਅੰਦਰ ਦੇ ਸੁੱਖਾਂ ਦੀ ਗੱਲ ਹੈ, ਔਰ ਅੰਦਰ ਦਾ ਸੁੱਖ ਪ੍ਰਾਪਤ ਹੋਵੇਗਾ ਨਾਮ ਬਾਣੀ ਦੇ ਰਾਹੀਂ। ਚੰਦਨ ਚੰਦਨ ਸਰਦ ਰੁੱਤ ਮੋਲ ਨਾ ਮਿੱਟੀ ਘਾਮ, ਭਾਵੇਂ ਰੁੱਤ ਠੰਡੀ ਹੋਵੇ, ਚੰਦਨ ਵੀ ਠੰਡਾ ਹੁੰਦਾ ਉਹ ਵੀ ਮਿਲ ਜਾਏ। ਹੋਰ ਅਨੇਕਾਂ ਠੰਡੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਏ, ਪਰ ਜਿਹੜੀ ਅੰਦਰ ਦੀ ਤਪਸ਼ ਹੈ ਉਹ ਨਾਮ ਤੋਂ ਬਿਨਾਂ ਸ਼ਾਂਤ ਨਹੀਂ ਹੁੰਦੀ। ਸੀਤਲ ਥੀਵੈ ਨਾਨਕ ਜਪੰਦੜੋ ਹਰ ਨਾਮ, ਨਾਮ ਨੂੰ ਜਪ ਕੇ ਸੁੱਖ ਕਾ ਥਾਨ ਪਾਇਆ। ਸੁੱਖਾਂ ਦੀ ਥਾਂ ਪ੍ਰਾਪਤ ਹੁੰਦੀ ਹੈ, ਔਰ ਉਹ ਬਾਹਰ ਨਹੀਂ, ਉਹ ਸੁੱਖਾਂ ਦੀ ਥਾਂ ਕਿਤੇ ਸੰਸਾਰ ਦੇ ਅੰਦਰ ਕੋਈ ਇਹੋ ਜਿਹਾ ਧਰਤੀ ਦਾ ਹਿੱਸਾ ਨਹੀਂ ਜਿੱਥੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੋਵੇ। ਉਹ ਥਾਂ ਸਾਡੇ ਆਪਣੇ ਅੰਦਰ ਹੈ, ਜਿਸ ਨੂੰ ਭਗਤ ਜੀ ਨੇ ਆਖਿਆ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਉ। ਉਹ ਸੁੱਖਾਂ ਦਾ ਥਾਨ ਸਾਡੇ ਆਪਣੇ ਹਿਰਦਿਆਂ ਦੇ ਵਿੱਚ ਹੈ, ਬਸ ਲੋੜ ਹੈ

ਅੰਮ੍ਰਿਤ ਨਾਮ ਦੀ ਲੋੜ ਹੈ, ਪ੍ਰਭ ਜਲਨ ਬੁਝਾਈ ਦੀ, ਉਹਦੇ ਨਾਲ ਸਾਡਾ ਰਿਸ਼ਤਾ ਸੰਬੰਧ ਬਣ ਆਏ। ਫਿਰ ਕਾਟੀ ਸਿਲਕ ਭਰਮ ਮੋਹੋਂ ਕੀ, ਸਾਡੇ ਗਲਾਂ ਦੇ ਵਿੱਚ ਫਾਹੀ ਬੰਧਨ ਪਾਏ ਹੋਏ ਨੇ, ਅਤੇ ਬੰਧਨ ਕਾਹਦੇ ਨੇ, ਭਰਮ ਦੇ, ਦੁਨਿਆਵੀ ਪਦਾਰਥਾਂ ਦੇ ਮੋਹ ਦੇ। ਮੋਹ ਦਾ ਬੰਧਨ ਹੈ, ਭਰਮਾਂ ਦਾ ਬੰਧਨ ਹੈ। ਸਤਿਗੁਰੂ ਇਹਨਾਂ ਬੰਧਨਾਂ ਤੋਂ ਸਾਨੂੰ ਮੁਕਤ ਕਰ ਦਿੰਦੇ ਨੇ। ਕਾਟੀ ਸਿਲਕ, ਸਿਲਕ ਕਹਿੰਦੇ ਨੇ ਫਾਹੀ ਬੰਧਨ। ਜਦੋਂ ਮੋਹ ਦੇ ਬੰਧਨ ਗੁਰੂ ਨੇ ਪ੍ਰੇਮ ਦੇ ਵਿੱਚ ਤਬਦੀਲ ਕਰ ਦਿੱਤੇ, ਭਰਮਾਂ ਦੇ ਬੰਧਨ ਗੁਰੂ ਦੇ ਗਿਆਨ ਦੇ ਰਾਹੀਂ ਕੱਟੇ ਗਏ, ਆਪਣੇ ਪ੍ਰਭ ਭਾਇਆ, ਫਿਰ ਉਹ ਸੇਵਕ ਮਾਲਕ ਨੂੰ ਭਾ ਜਾਂਦਾ ਹੈ, ਪ੍ਰਵਾਨ ਹੋ ਜਾਂਦਾ ਹੈ। ਭਾ ਜਾਣਾ, ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਣਾ। ਅਖੀਰ ਦੇ ਅੰਦਰ ਸਾਹਿਬ ਨੇ ਬਖਸ਼ਿਸ਼ ਕੀਤੀ, ਮਤ ਕੋਈ ਜਾਣੋ ਆਵਰ ਕੱਛ, ਸਭ ਪ੍ਰਭ ਕੈ ਹਾਥ, ਸਰਬ ਸੁਖ ਨਾਨਕ ਪਾਏ, ਸੰਗ ਸੰਤਨ ਸਾਥ। ਮਤਾ ਦੁਨੀਆ ਦੇ ਵਿੱਚ ਕੋਈ ਇਹ ਭਰਮ ਭੁਲੇਖੇ ਦੇ ਵਿੱਚ ਹੋਵੇ ਕਿ ਕੋਈ ਸੁੱਖ, ਜੀਵਨ ਦਾ ਆਨੰਦ ਸਾਨੂੰ ਦੁਨੀਆ ਦੇ ਵਿੱਚੋਂ ਪ੍ਰਾਪਤ ਹੋ ਸਕਦਾ ਹੈ। ਆ ਦੁਨੀਆ ਦੇ ਵਿੱਚ ਅਨੇਕਾਂ ਸਾਧਨ ਸਾਡੇ ਕੋਲ ਅੱਜ ਮੌਜੂਦ ਨੇ, ਪਰ ਜੀਵਨ ਦਾ ਪਰਮ ਸੁੱਖ ਨਾਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਮਤ ਕੋਈ ਜਾਣੋ ਅਵਰ ਕੱਛ, ਸਭ ਪ੍ਰਭ ਕੈ ਹਾਥ। ਇਹ ਸਾਰਾ ਕੁਝ ਪ੍ਰਭੂ ਪਰਮੇਸ਼ਵਰ ਦੇ ਆਪਣੇ ਹੱਥ ਵਿੱਚ ਹੈ। ਹੋਰ ਉਸ ਨਿਰੰਕਾਰ ਦੇ ਪੈਦਾ ਕੀਤੇ ਹੋਏ ਪਦਾਰਥ ਉਹ ਸੁੱਖਾਂ ਦੇ ਸਾਧਨ ਹੋ ਸਕਦੇ ਨੇ, ਪਰ ਉਹਨਾਂ ਦੇ ਵਿੱਚੋਂ ਜੀਵਨ ਦਾ ਪਰਮ ਸੁੱਖ ਪ੍ਰਾਪਤ ਨਹੀਂ ਹੁੰਦਾ। ਇਸ ਲਈ ਸਾਹਿਬ ਨੇ ਕਿਰਪਾ ਕੀਤੀ, ਜਿਸ ਦੇ ਆਪਣੇ ਹੱਥ ਦੇ ਵਿੱਚ ਸਾਰੀ ਸੱਤਿਆ, ਸਾਰੀ ਤਾਕਤ, ਸਮਰੱਥਾ ਹੈ, ਉਸਨੂੰ ਚੇਤੇ ਕਰੀਏ, ਉਹਨੂੰ ਯਾਦ ਕਰੀਏ। ਸਰਬ ਸੁਖ ਨਾਨਕ ਪਾਏ, ਹੇ ਨਾਨਕ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ। ਸੰਗ ਸੰਤਨ ਸਾਥ, ਸਾਡੀ ਜਿਹੜੀ ਸੰਗਤ ਹੈ ਉਹ ਸੰਤਾਂ ਦੇ ਨਾਲ ਬਣ ਆਏ। ਉਹ ਸੰਤ ਕਿਹੜੇ ਨੇ? ਸਾਧੂ ਜਨ, ਸਤਸੰਗੀ, ਜਿਹੜੇ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਜੁੜ ਬੈਠ ਕੇ ਪਰਮੇਸ਼ਵਰ ਦੀ ਆਰਾਧਨਾ, ਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਕਰਨ ਵਾਲੇ, ਔਰ ਗੁਰਬਾਣੀ ਦੇ ਅੰਦਰ ਸਤਸੰਗੀਆਂ ਦੇ ਲਈ ਇਹ ਪਾਵਨ ਸ਼ਬਦ ਵਰਤਿਆ ਗਿਆ, ਸੰਗ ਸੰਤਨ ਸਾਥ। ਬਹੁ ਵਚਨ ਦੇ ਵਿੱਚ ਸੰਤਨ ਸ਼ਬਦ ਹੈ ਸਤਸੰਗੀਆਂ ਦੇ ਲਈ, ਅਤੇ ਸਾਧ ਸੰਗਤ ਦੇ ਨਾਲ ਜੁੜ ਕੇ, ਸੰਗਤ ਕਰਕੇ ਜੀਵਨ ਦਾ ਇਹ ਪਰਮ ਸੁੱਖ ਆਨੰਦ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਐਸੀ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਡਾ ਸਾਰਿਆਂ ਦਾ ਪਿਆਰ ਸਾਧ ਸੰਗਤ ਦੇ ਨਾਲ ਬਣ ਆਏ, ਤਾਂ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹਨੂੰ ਸਤਿਗੁਰੂ ਨੇ ਆਖਿਆ, ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਇਹ ਦਾਤ ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਇਹਨੀਆਂ ਕੋ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ, ਗਲਤੀਆਂ ਭੁੱਲਾਂ ਦੀ ਖਿਮਾ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਰਬੀ ਗੁਰਬਾਣੀ ਦੇ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਾਧ ਸੰਗਤ ਜੀ, ਬੇਨਤੀ ਹੈ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੀ, ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਅੱਜ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਆਨੰਦ ਕਾਰਜਾਂ ਦੇ ਸਮੇਂ ਅੰਦਰ ਇਕੱਤਰਿਤ ਹੋਏ ਹਾਂ। ਸੋ ਆਪਾਂ ਸਾਰੇ ਮਿਲ ਕੇ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਜੁੜਨਾ ਕਰ ਰਹੇ ਸੀ। ਸੋ ਸਤਿਸੰਗਤ ਜੀ, ਬੇਨਤੀ ਹੈ ਜੀ, ਆਪਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਹਾਂ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਕਰੋ ਜੀ, ਕਿਉਂਕਿ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਹੈ, ਇਸ ਅੰਦਰ ਆਪਾਂ ਗੱਲਾਂ ਕਰਦੇ ਸ਼ੋਭਦੇ ਨਹੀਂ, ਕਿਉਂਕਿ ਗੁਰੂ ਕਾ ਕੀਰਤਨ ਚੱਲ ਰਿਹਾ ਹੈ। ਸੋ ਬੇਨਤੀ ਹੈ ਜੀ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਦਿਓ ਅਤੇ ਗੁਰਬਾਣੀ ਦੇ ਨਾਲ ਜੁੜਨ ਦੀ ਕਿਰਪਾਲਤਾ ਕਰੋ ਜੀ। ਇਹ ਬੇਨਤੀ ਹੈ, ਪ੍ਰਵਾਨ ਕਰਿਓ ਜੀ।

ਵਾਹਿਗੁਰੂ ਸਾਹਿਬ ਜੀਓ, ਥਿਰ ਘਰ ਬੈਸੋ ਹਰਜਨ ਪਿਆਰੇ।

ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ

ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਬਿਖ ਪਾਪ ਗਵਾਇਆ।

ਸਰਬ ਰਹਿਆ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ

अनदिन हर लिव लाई। मन चिंदिया फल पाया स्वामी, हर नाम वजी वादाई।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਦਿਆਗੀ ਅਰਦਾਸ ਹਮਾਰੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਇ। ਹੇ ਰੰਗਲ ਗੁਰੂ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰਾ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਾਬ ਦੁਖ ਜਾਇ। ਏਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ

ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੈਂਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ।

ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖੂ ਬਹਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀ ਆਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਮਨਜੋਤ ਸਿੰਘ ਸ਼ੇਰਗਿੱਲ, ਸਪੁੱਤਰ ਸਰਦਾਰ ਸੁਰਜੀਤ ਸਿੰਘ ਸ਼ੇਰਗਿੱਲ, ਮਾਤਾ ਇਕਬਾਲ ਕੌਰ ਸ਼ੇਰਗਿੱਲ, ਬੀਬਾ ਪਵਨਦੀਪ ਕੌਰ ਸਹੋਤਾ, ਸਪੁੱਤਰੀ ਸਰਦਾਰ ਸਰਬਜੀਤ ਸਿੰਘ ਸਹੋਤਾ, ਮਾਤਾ ਕੁੰਦਨ ਕੌਰ ਸਹੋਤਾ, ਸੁਭਾਗ ਜੋੜੀ ਕਾਕਾ ਮਨਜੋਤ ਸਿੰਘ ਸ਼ੇਰਗਿੱਲ, ਬੀਬਾ ਪਵਨਦੀਪ ਕੌਰ ਸਹੋਤਾ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਘਾਟਾ ਪੁੰਚਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ, ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੇ

ਕਰਨੀਆ ਸਭ ਦਾ ਤਿਲ ਫੁੱਲ ਪੀਟਾ ਦਰ ਪਰਵਾਨ ਕਰਨਾ ਸਭ ਦੀ ਪਰਿਵਾਰ ਸਿਰਤੀ ਮਿਹਰ ਪਰਿਆਥ ਰੱਖਣਾ ਸੁਭਾਗ ਜੋੜੀ ਦੇ ਸਿਰਤੀ ਸਦਾ ਰਹਿਮਤਾਂ ਪਰਿਆਥ ਰੱਖਣੇ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਖੇੜਿਆ ਭਰਿਆ ਹੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੁਭਾਗ ਜੋੜੀ ਨੂੰ ਦਰੋਂ ਕਰੋ ਸੀਸਾਂ ਬਖਸ਼ੋ

اشرب. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸ

रख जन की आप।

तिस बिना नहीं कोए, जन्म मरण निवारो हर जापा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦਾ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ। ਸਤਿਗੁਰੂ ਜੀ ਦੋਨਾਂ ਹੀ ਪਰਿਵਾਰਾਂ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾਂ ਵਾਲੇ ਕੇਵਲ ਇੱਕ ਕਵਿਤਾ ਦੇ ਰਾਹੀਂ ਆਪ ਨੂੰ ਸੰਗਤਾਂ ਨੂੰ ਨਿਹਾਲ ਕਰਨਗੇ। ਸਾਧ ਸੰਗਤ ਜੀ, ਦੋਨਾਂ ਹੀ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਖਜ਼ਾਨਿਆਂ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਗਈ ਹੈ। ਸੋ ਸਮੁੱਚੇ ਮੈਨੇਜਮੈਂਟ ਵੱਲੋਂ, ਪ੍ਰਬੰਧਕਾਂ ਵੱਲੋਂ ਅਤੇ ਸਮੂਹ ਸੇਵਾਦਾਰਾਂ ਵੱਲੋਂ ਦੋਨਾਂ ਹੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੇ ਇਸੇ ਤਰ੍ਹਾਂ ਖਜ਼ਾਨੇ ਭਰਪੂਰ ਕਰਨ ਅਤੇ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਅਤਿ ਸਤਿਕਾਰਯੋਗ ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾਂ ਵਾਲੇ, ਆਓ ਤਿੰਨਾਂ ਪਾਸੋਂ ਕੇਵਲ ਇੱਕ ਕਵਿਤਾ ਸਰਵਣ ਕਰਕੇ ਆਪਾਂ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਅੱਜ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੋ ਪਰਿਵਾਰਾਂ ਨੂੰ ਬੇਅੰਤ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰੀਆਂ ਹਨ। ਕਾਕਾ ਮਨਜੋਤ ਸਿੰਘ ਸ਼ੇਰਗਿੱਲ, ਇਹਨਾਂ ਦੇ ਪਿਤਾ ਜੀ ਸਰਦਾਰ ਸੁਰਜੀਤ ਸਿੰਘ ਸ਼ੇਰਗਿੱਲ, ਮਾਤਾ ਇਕਬਾਲ ਕੌਰ ਸ਼ੇਰਗਿੱਲ। ਲੜਕੀ ਪਰਿਵਾਰ ਬੀਬਾ ਪਵਨਦੀਪ ਕੌਰ ਸਹੋਤਾ, ਸੁਪੁੱਤਰੀ ਸਰਦਾਰ ਸਰਬਜੀਤ ਸਿੰਘ ਸਹੋਤਾ, ਮਾਤਾ ਕੁੰਦਨ ਕੌਰ ਸਹੋਤਾ। ਸ਼ੇਰਗਿੱਲ ਅਤੇ ਸਹੋਤਾ ਪਰਿਵਾਰ ਦਾ ਸੁਮੇਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਏ। ਸੁਭਾਗ ਜੋੜੀ ਕਾਕਾ ਮਨਜੋਤ ਸਿੰਘ ਅਤੇ ਬੇਟੀ ਪਵਨਦੀਪ ਕੌਰ, ਇਹਨਾਂ ਦੋਨਾਂ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਹੋਏ ਹੈ। ਸੋ ਦਾਸਾਂ ਦੇ ਜੱਥੇ ਵੱਲੋਂ ਸਾਰਿਆਂ ਨੂੰ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਹਨਾਂ ਧੁਰੇ ਪਿਆ ਸੰਯੋਗ। ਬੱਚੇ ਬੱਚੀਆਂ ਮਾਪਿਆਂ ਦੇ ਘਰੇ ਜਨਮ ਲੈਂਦੇ ਹੈ, ਜਨਮ ਤੋਂ ਰਿਸ਼ਤੇ ਬਣਦੇ ਹੈ, ਕਿਸੇ ਦੀ ਧੀ ਹੈ, ਕਿਸੇ ਦਾ ਬੇਟਾ ਹੈ। ਸੋ ਪਿਆਰੇ ਖਾਲਸਾ ਜੀ, ਜੋ ਅੱਜ ਇਹ ਪਾਕ ਪਵਿੱਤਰ ਰਿਸ਼ਤਾ ਬਣਿਆ ਹੈ, ਗੁਰੂ ਨੇ ਮੋਹਰ ਲਾਈ ਹੈ, ਜੋ ਆਨੰਦ ਕਾਰਜ ਹੋਏ ਬੱਚਿਆਂ ਦੇ, ਗ੍ਰਹਿਸਥੀ ਜੀਵਨ ਆਰੰਭ ਕਰ ਰਹੇ ਹੈ, ਪਤੀ ਪਤਨੀ ਵਜੋਂ ਅੱਜ ਤੋਂ ਬਾਅਦ ਜਾਣੇ ਜਾਣੇ ਇਹ ਬੱਚਾ ਬੱਚੀ। ਇਹ ਪਾਕ ਪਵਿੱਤਰ ਰਿਸ਼ਤਾ ਗੁਰੂ ਸਾਹਿਬ ਨੇ ਮੋਹਰ ਲਾਈ ਹੈ। ਲੋ ਪਿਆਰੇ ਖਾਲਸਾ ਜੀ, ਐਸਾ ਮੁਬਾਰਕ ਮੌਕੇ ਤੇ, ਖੁਸ਼ੀ ਦੇ ਮੌਕੇ ਤੇ ਮੇਰੇ ਸਾਥੀ ਆਗੂ ਸੰਗਤਾਂ ਨੂੰ ਇੱਕ ਢਾਡੀ ਕਲਾ ਦੀ ਸੁੰਦਰ ਬਣਗੀ 2 ਮਿੰਟ ਦੀ ਕਵਿਤਾ ਹੈ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਮੇਰੇ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਔਰ ਮੇਰੇ ਸਾਥੀ ਮਨਜੀਤ ਸਿੰਘ ਤੂਰ ਸਰੰਗੀ ਮਾਸਟਰ ਦੱਦਾਹੂਰ ਵਾਲੇ, ਹਰਦੇਵ ਸਿੰਘ ਦਵਾਨਾ ਦਾਸ, ਗੁਰਪ੍ਰੀਤ ਸਿੰਘ ਬੱਧੀ ਨਵਾਂ ਢਾਡੀ ਜੱਥਾ, ਇੱਕ ਢਾਡੀ ਕਲਾ ਦੀ ਸੁੰਦਰ ਬਣ ਗਈ। ਧੁਰ ਤੋਂ ਲਿਖ ਸੰਯੋਗ ਬਣਾਈ ਜੋੜੀ ਸਤਿਗੁਰ ਨੇ।

0: ਸਤਿਗੁਰ ਤਿੰਨਾ ਮਿਲਾ ਜਿਨ੍ਹਾਂ ਧੁਰੇ ਪਿਆ ਸੰਯੋਗ ਗੁਰੂ ਸਾਹਿਬ ਦੇ ਚਰਨਾਂ 'ਚ ਸੁਹਾਗ ਜੋੜੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੈ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਰਨ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਦਾ ਜਿਨ੍ਹਾਂ ਨੇ ਬੜੇ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਹਨ। ਸਤਸੰਗ ਜੀ ਹੁਣ ਇੱਥੇ ਹੀ ਆਨੰਦ ਕਾਰਜ ਦੀ ਸੰਪੂਰਨਤਾਈ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੋਸਾਇਟੀ ਅਤੇ ਇੱਥੋਂ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਹੁਣ ਸਤਸੰਗ ਜੀ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪ੍ਰੇਮ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਮੂਹ ਸਤਸੰਗ ਦੇ ਚਰਨਾਂ ਵਿੱਚ ਬੇਨਤੀ ਕਿ ਅਸੀਂ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਨੂੰ ਨਮਸਕਾਰ ਕਰਕੇ ਵਾਰੀ ਵਾਰੀ ਅਸੀਂ ਹਾਲ 'ਚੋਂ ਵਾਕਆਊਟ ਕਰਨਾ। ਸਤਸੰਗ ਜੀ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਇਆ ਆਪ ਜੀ ਨੇ ਉੱਥੇ ਚੱਲਣਾ। ਸੋ ਸਤਸੰਗ ਜੀ ਇੱਕ ਮੇਰੀ ਜ਼ਰੂਰੀ ਬੇਨਤੀ ਹੈ, ਪਲੀਜ਼ ਸਾਰੇ ਜਣੇ ਸਰਵਣ ਕਰ ਲਿਓ ਕਿ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮੇਨ ਹਾਲ ਦੇ ਵਿੱਚ ਵਧਾਈਆਂ ਸਾਂਝੀਆਂ ਕਰਨ ਤੋਂ ਥੋੜ੍ਹਾ ਜਿਹਾ ਅਸੀਂ ਅਵੋਇਡ ਕਰੀਏ, ਗੁਰੇਜ ਕਰੀਏ। ਸਾਨੂੰ ਸਾਰਿਆਂ ਨੂੰ ਖੁਸ਼ੀ ਹੈ ਪਰ ਸਤਸੰਗ ਜੀ ਮਹਾਰਾਜ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਇਸ ਕਰਕੇ ਨਮਸਕਾਰ ਕਰਕੇ ਜਿਵੇਂ ਅਸੀਂ ਬੜੇ ਕੁਆਇਟਲੀ ਡਿਸਿਪਲਿਨ ਦੇ ਨਾਲ ਅਸੀਂ ਵਾਕ ਇਨ ਕੀਤਾ ਸੀ, ਉਵੇਂ ਹੀ ਵਾਰੀ ਵਾਰੀ ਅਸੀਂ ਨਮਸਕਾਰ ਕਰਕੇ ਵਾਕਆਊਟ ਕਰੀ ਜਾਣਾ, ਥੱਲੇ ਚੱਲ ਕਰਕੇ ਇੱਕ ਦੂਜੇ ਨੂੰ ਵਧਾਈਆਂ ਸਾਂਝੀਆਂ ਕਰ ਲਿਓ। ਸੋ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਵਾਰ ਵਾਰ ਬੇਨਤੀ ਨਾ ਕਰਨੀ ਪਵੇ ਬਿੱਧਰ ਬੀਬੀਆਂ ਵੱਲ, ਖਾਸ ਕਰਕੇ ਕਿ ਅਸੀਂ ਕਈ ਵਾਰ ਮਹਾਰਾਜ ਵੱਲ ਪਿੱਠ ਕਰ ਲੈਂਦੇ ਹਾਂ, ਉਹ ਮਹਾਰਾਜ ਦਾ ਨਿਰਾਦਰ ਹੈ। ਸਤਸੰਗਤ ਜੀ ਇਸ ਗੱਲ ਦਾ ਜ਼ਰੂਰ ਆਪ ਜੀ ਖਿਆਲ ਰੱਖਿਓ। ਸੋ ਬਹੁਤ ਬਹੁਤ ਵਧਾਈਆਂ, ਦਾਸ ਕੋਲੋਂ ਬੋਲਦੇ ਹਾਂ, ਸੇਵਾ ਨਿਭਾਉਂਦੇ ਹਾਂ, ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ। ਥੈਂਕ ਯੂ ਸੋ ਮਚ ਐਵਰੀਬਾਰੀ ਫੋਰ ਜੁਆਇਨਿੰਗ ਅਸ ਟੁਡੇ। ਕੰਗ੍ਰੈਚੁਲੇਸ਼ਨਸ ਟੂ ਐਵਰੀਬਾਰੀ, ਬੈਸਟ ਵਿਸ਼ਸ ਟੂ ਦ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੇਦਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਉਂਸ ਯੂਅਰ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ, ਆਲਵੇਜ਼ ਰਿਮੈਂਬਰ ਗੁਰ ਮੇਰਾ ਸੰਘ ਸਦਾ ਹੈ ਨਾਲੇ। ਮਹਾਰਾਜ ਜੀ ਦੀ ਬਾਣੀ ਅਤੇ ਬਾਣੀ ਦਾ ਪੱਲਾ ਨਹੀਂ ਛੱਡਣਾ, ਆਲਵੇਜ਼ ਕੀਪ ਗੁਰੂ ਸਾਹਿਬ ਇਨ ਯੂਰ ਮਾਈਂਡ ਐਂਡ ਹਾਰਟ। ਗੁਰੂ ਸਾਹਿਬ ਕਿਰਪਾ ਕਰਨਗੇ, ਚੜ੍ਹਦੀ ਕਲਾ ਹੋਵੇਗੀ। ਗੁੱਡ ਲੱਕ, ਇਟਸ ਅ ਬਿਊਟੀਫੁਲ ਜਰਨੀ ਅਹੈਡ, ਸੋ ਇੰਜੋਏ ਇਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सत्संस जैसे सूत एक मन सत्संस जैसे सूत एक मन सत्संस

सेवक सेख सबै

ਮੈਂ ਫਿਰ ਬੇਨਤੀ ਕਰਦਾ, ਇਕੱਲਾ ਜਪਣਾ ਨਹੀਂ ਹੈ, ਇਹਨੂੰ ਸੁਣਨਾ ਵੀ। ਜਸਟ ਲਿਸਨ ਯੂਰ ਓਨ ਵੋਇਸ, ਆਪਣੀ ਆਵਾਜ਼ ਧੁਨ ਮੈਂ ਧਿਆਨ ਲੈ ਜਾਂਦੇ। ਜਿਹੜੀ ਤੁਹਾਡੇ ਅੰਦਰੋਂ ਆਵਾਜ਼ ਆ ਰਹੀ ਹੈ, ਗੁਰੂ ਦੀ ਧੁਨ ਆ ਰਹੀ ਹੈ, ਉਸੇ ਵਿੱਚ ਮਨ ਨੂੰ ਟਿਕਾਉਣਾ ਹੈ, ਉਸੇ ਵਿੱਚ ਇਸ ਆਤਮਾ ਨੂੰ ਲੈ ਜਾਣਾ ਹੈ, ਇਸ ਮਨ ਨੂੰ ਲੈ ਜਾਣਾ ਹੈ। ਜਦੋਂ ਉਹਨੂੰ ਸੁਣੋਗੇ ਗੱਲ ਬਣੇਗੀ, ਗੁਰੂ ਕਿਰਪਾ ਕਰੇਗਾ।

Jessica.

Rock, blue, rock, blue, rock, blue, rock, blue, rock.

ਜਿਨ੍ਹਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਹੈ ਉਹਨਾਂ ਦੀ ਯਾਦ ਵਿੱਚ।

ਨਾਲ ਰਾਗ ਵਜਸਪਤੀ ਜੋ ਬਹੁਤ ਘੱਟ ਗਏ ਹੁੰਦੇ ਰਾਗ ਕਲਿਆਣ ਦੇ ਲਈ ਰਾਗ ਵਜਸਪਤੀ ਸਗਮ ਪਰ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।

ਸਮਾਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ